0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦੀ ਹਾਂ ਭਾਈ ਗੁਰਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਹੀ ਜਥੇ ਦੇ, ਜੋ ਬੜਾ ਰਸਮਈ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸਮਾਂ ਹੋਇਆ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ। ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਪਾਵਨ ਵਿਚਾਰ ਸਰਵਣ ਕਰਵਾਉਣਗੇ। ਤਿੰਨਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰ ਇਤਿਹਾਸ ਦੇ ਬਚਨ, ਸੂਰਵੀਰ ਸਿੰਘਾਂ ਸ਼ਹੀਦਾਂ ਯੋਧਿਆਂ ਦਾ ਲਾਸਾਨੀ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਉਣ ਵਾਲੀ 6 ਅਤੇ 7 ਸਤੰਬਰ ਨੂੰ 2 ਦਿਨ ਸਿੱਖ ਪੰਥ ਦੀ ਅਤਿ ਸਤਿਕਾਰਯੋਗ ਮਾਇਨਾਜ਼ ਹਸਤੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੇ 2 ਦਿਨ ਸ਼ਾਮ 7 ਵਜੇ ਤੋਂ 8:30 ਵਜੇ ਤੱਕ 6 ਅਤੇ 7 ਸਤੰਬਰ ਨੂੰ ਸਾਨੂੰ ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਗੁਰਬਾਣੀ, ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਜੋੜਨਾ ਹੈ। ਸੋ ਆਪ ਜੀ ਨੇ ਦੋਨੋਂ ਦਿਨ ਹੀ 6 ਅਤੇ 7 ਸਤੰਬਰ ਸ਼ਾਮ 7 ਤੋਂ 8:30 ਵਜੇ ਤੱਕ ਵੱਧ ਚੜ੍ਹ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀਆਂ ਪਾਸੋਂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀਆਂ ਵਾਰਤਾ ਕਥਾ ਕਹਾਣੀਆਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਦਬ ਸਹਿਤ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀਆਂ ਨੂੰ, ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ।

ਜੁਗ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ ਦਸਾਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਗੁਰਦੀਪ ਸਿੰਘ ਜੀ ਤਿਨ੍ਹਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਦੀਨਾ ਬੇਗ ਜਲੰਧਰ ਦਾ ਸੂਬੇਦਾਰ, ਜਿਨ੍ਹਾਂ ਪਾਸੋਂ ਪਠਾਣਾ ਨੇ ਰਾਜ ਖੋਹ ਲਿਆ ਸੀ, ਉਹਨਾਂ ਨੇ ਫਿਰ ਤੁਰਕਾਂ ਨੇ ਵਡਭਾਗ ਸਿੰਘ ਨੂੰ ਆਪਣੇ ਵੱਲੋਂ ਬੇਨਤੀ ਭੇਜੀ ਹੈ ਕਿ ਜਿਸ ਤਰ੍ਹਾਂ ਮੇਰੇ ਕੋਲੋਂ ਦੁਆਬੇ ਦੀ ਸੂਬੇਦਾਰੀ ਲਈ ਜਲੰਧਰ ਦੀ, ਇਸੇ ਤਰ੍ਹਾਂ ਸਾਨੂੰ ਪਤਾ ਹੈ ਕਿ ਤੁਹਾਡੇ ਕਰਤਾਰਪੁਰ ਵਾਲੇ ਸਥਾਨ ਦੀ ਵੀ ਬੇਅਦਬੀ ਹੋਈ ਹੈ, ਤੁਸੀਂ ਸਾਡਾ ਸਾਥ ਦਿਓ ਅਤੇ ਮੈਨੂੰ ਸੂਬੇਦਾਰੀ ਮਿਲ ਜਾਵੇਗੀ ਅਤੇ ਤੁਹਾਨੂੰ ਤੁਹਾਡਾ ਅਸਥਾਨ। ਇਹ ਗੱਲ ਸੁਣ ਕੇ ਦੀਨਾ ਬੇਗ ਦੀ ਵਡਭਾਗ ਸਿੰਘ ਨੇ ਇਹ ਬਚਨ ਕੀਤਾ ਸੀ ਕਿ ਮੈਂ ਗੁਰੂ ਕੇ ਖਾਲਸੇ ਨੂੰ ਬੇਨਤੀ ਕਰਾਂਗਾ, ਕਿਉਂਕਿ ਕਰਤਾਰਪੁਰ ਜਿੱਥੇ ਸਾਡੇ ਵੱਡ ਵਡੇਰੇ ਰਹੇ ਹਨ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਸਥਾਨ ਹੋਣ ਕਰਕੇ ਗੁਰੂ ਕੇ ਖਾਲਸੇ ਨੂੰ ਵੀ ਪੂਰਨ ਸ਼ਰਧਾ ਹੈ ਅਤੇ ਥੰਮ ਸਾਹਿਬ ਵਾਲੇ ਅਸਥਾਨ ਦੀ ਬੇਅਦਬੀ ਹੋਈ ਸੀ, ਇਸ ਲਈ ਗੁਰੂ ਕਾ ਖਾਲਸਾ ਵੀ ਪੂਰਾ ਸਹਿਯੋਗ ਦੇਵੇਗਾ। ਪਰ ਜਿਸ ਤਰ੍ਹਾਂ ਨਾਸਰ ਅਲੀ ਨੇ ਕਰਤਾਰਪੁਰ ਅਸਥਾਨ ਸਾੜਿਆ ਹੈ, ਉਸੇ ਤਰ੍ਹਾਂ ਨਾਸਰ ਅਲੀ ਨੂੰ, ਭਾਵੇਂ ਉਸ ਸਮੇਂ ਮਰ ਗਿਆ ਸੀ, ਕਬਰ ਦੇ ਵਿੱਚ ਦੱਬਿਆ ਹੋਇਆ, ਉਹਦੀ ਲਾਸ਼ ਬਾਹਰ ਕੱਢ ਕੇ ਉਹਨੂੰ ਅਸੀਂ ਫੂਕਾਂਗੇ ਅਤੇ ਜਿਹੜੇ ਪਠਾਣ ਨੇ ਉਹਨਾਂ ਦੀ ਕਤਲੋਗਾਰਤ ਕਰਾਂਗੇ। ਦੀਨਾ ਬੇਗ ਨੇ ਸ਼ਰਤ ਕਬੂਲ ਕੀਤੀ ਸੀ ਔਰ ਵਡਭਾਗ ਸਿੰਘ ਨੇ ਉਸ ਵੇਲੇ ਗੁਰੂ ਕੇ ਖਾਲਸੇ ਨੂੰ ਬੇਨਤੀ ਲਿਖ ਭੇਜੀ। ਭਾਵੇਂ ਵਡਭਾਗ ਸਿੰਘ ਦੇ ਨਾਲ ਜਾਂ ਉਹਨਾਂ ਦਾ ਜੋ ਅਸਥਾਨ ਹੈ ਧੌਲੀ ਧਾਰ, ਉੱਧਰ ਕੋਈ ਗੁਰੂ ਕੇ ਖਾਲਸੇ ਦਾ ਲੈਣ ਦੇਣ ਨਹੀਂ ਹੈ, ਪਰ ਕਰਤਾਰਪੁਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਚਰਨ ਛੋ ਅਸਥਾਨ ਹੋਣ ਕਰਕੇ ਗੁਰੂ ਕੇ ਖਾਲਸੇ ਨੇ ਚੱਲਣ ਦੀ ਤਿਆਰੀ ਕਰ ਲਈ। ਉਸ ਵੇਲੇ ਕੌਮ ਦੇ ਜਥੇਦਾਰ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਬਾਬਾ ਸ਼ਾਮ ਸਿੰਘ ਜੀ, ਇਸੇ ਤਰ੍ਹਾਂ ਕਰਮ ਸਿੰਘ ਜੀ ਪੈਂਜਗੜ, ਜਿਨ੍ਹਾਂ ਦੇ ਸ਼ਸਤਰ ਅਕਾਲ ਤਖਤ ਸਾਹਿਬ ਸ਼ਸ਼ੋਭਿਤ ਨੇ, ਇਹਨਾਂ ਨੇ ਸਿੰਘਾਂ ਦਾ ਦਲ ਲੈ ਕੇ ਚੜ੍ਹਾਈ ਕਰਕੇ ਜਲੰਧਰ ਪਹੁੰਚ ਗਏ। ਉਧਰੋਂ ਦੀਨਾ ਬੇਗ ਵੀ ਆਪਣੀਆਂ ਫੌਜਾਂ ਲੈ ਕੇ ਉਤਰਿਆ ਹੈ, ਵਡਭਾਗ ਸਿੰਘ ਵੀ ਪਹਾੜਾਂ ਤੋਂ ਹੇਠਾਂ ਆਇਆ। ਇੱਧਰ ਪਠਾਣਾ ਨੂੰ ਪਤਾ ਲੱਗਾ ਇਹਨਾਂ ਨੇ ਵੀ ਜੰਗ ਲੜਨ ਦੀ ਤਿਆਰੀ ਕਰ ਲਈ ਸੀ। ਦੀਨਾ ਬੇਗ ਨੇ ਉਸ ਵੇਲੇ ਇਹ ਦੇਖਿਆ ਹੈ ਕਿ ਹਲੇ ਤੱਕ ਖਾਲਸੇ ਦੀ ਫੌਜ ਨਹੀਂ ਸੀ ਪਹੁੰਚੀ, ਇਸ ਕਰਕੇ ਦੀਨਾ ਬੇਗ ਪਠਾਣਾ ਤੋਂ ਡਰਦਾ ਸੀ। ਪਰ ਜਦੋਂ ਇਹ ਗੱਲ ਦਾ ਪਤਾ ਲੱਗਾ ਕਿ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਗਿਆ ਹੈ, ਦੀਨਾ ਬੇਗ ਵੀ ਦਲੇਰੀ ਕਰਕੇ ਅੱਗੇ ਆਇਆ। ਉਸ ਵੇਲੇ ਦੀਨਾ ਬੇਗ ਨੇ ਆ ਕਰਕੇ ਜਾਂ ਜਿੱਥੇ ਗੁਰੂ ਕੇ ਖਾਲਸੇ ਦਾ ਮੇਲ ਹੋਇਆ, ਕਹਿਣ ਲੱਗਾ ਕਿ ਆਪਾਂ ਇਕੱਠੇ ਹੋ ਕਰਕੇ ਪਠਾਣਾ 'ਤੇ ਚੜ੍ਹਾਈ ਕਰਾਂਗੇ।
ਪਰ ਗੁਰੂ ਕੇ ਖਾਲਸੇ ਨੇ ਸੁਣ ਕੇ ਹੱਸ ਕੇ ਜਵਾਬ ਦਿੱਤਾ ਕਿ ਸਾਨੂੰ ਇਸ ਜੰਗ ਵਿੱਚ ਤੁਹਾਡੇ ਸਾਥ ਦੀ ਲੋੜ ਨਹੀਂ, ਤੈਨੂੰ ਸੂਬੇਦਾਰੀ ਚਾਹੀਦੀ, ਦੀਨਾ ਬੇਗ ਨੂੰ ਕਿਹਾ ਉਹ ਮਿਲ ਜਾਵੇਗੀ, ਪਰ ਤੁਸੀਂ ਇਸ ਜੰਗ ਦੇ ਵਿੱਚ ਨਾ ਆਵੋ ਤੇ ਚੰਗਾ ਏ, ਅਸੀਂ ਇਕੱਲੇ ਬੜੇ ਹਾਂ ਪਠਾਣਾ ਨੂੰ ਭਜਾਉਣ ਦੇ ਲਈ। ਪਰ ਦੀਨਾ ਬੇਗ ਕਹਿਣ ਲੱਗਾ ਕਿ ਨਹੀਂ, ਇਹ ਜੰਗ ਤਾਂ ਸਾਡੀ ਸਾਂਝੀ ਹੈ। ਫਿਰ ਬਾਬਾ ਜੱਸਾ ਸਿੰਘ ਆਲੂਵਾਲੀਏ ਨੇ ਕਿਹਾ ਕਿ ਤੁਹਾਡੀ ਤੇ ਪਠਾਣਾ ਦੀ ਪਛਾਣ ਕੀ ਰਹੇਗੀ, ਤੁਹਾਡੇ ਵੀ ਪੁਸ਼ਾਕੇ, ਤੁਹਾਡੀਆਂ ਵਰਦੀਆਂ, ਤੁਹਾਡਾ ਰਹਿਣ ਸਹਿਣ ਉਦਾਂ ਦਾ ਤੁਰਕਾਂ ਤੇ ਪਠਾਣਾ ਦਾ ਆਪਸ ਵਿੱਚ ਮਿਲਦਾ ਹੈ। ਉਸ ਵੇਲੇ ਸਲਾਹ ਕੀਤੀ ਹੈ ਦੀਨਾ ਬੇਗ ਨੇ ਕਿ ਸਾਡੀਆਂ ਫੌਜਾਂ, ਕਿਉਂਕਿ ਖੇਤ ਕਣਕ ਦੇ ਨਾਲ ਸਨ, ਹਰੀ ਹਰੀ ਕਣਕ ਖੜੀ ਸੀ ਕਿ ਜਿਹੜੀ ਹਰੀ ਹਰੀ ਕਣਕ ਖੜੀ ਹੈ ਇਹਦੇ ਛਿੱਟੇ ਸਾਡੀਆਂ ਫੌਜਾਂ ਸਿਰ ਤੇ ਬੰਨ ਲੈਣਗੀਆਂ। ਇਸ ਤਰ੍ਹਾਂ ਦਿਨ ਚੜਿਆ, ਤਿਆਰੀ ਕੀਤੀ ਦੀਨਾ ਬੇਗ ਦੀ ਫੌਜ, ਉਹ ਹਰਿਆਈ ਉਹਨਾਂ ਨੇ ਸਿਰ ਤੇ ਬੰਨ ਰਹੀ, ਇਹ ਨਿਸ਼ਾਨੀ ਰੱਖੀ ਸੀ ਕਿ ਤੁਰਕਾਂ ਦੀ ਫੌਜ ਹੈ ਤੇ ਪਠਾਣਾ ਦੇ ਨਾਲ ਜੰਗ ਕਰਨਾ ਹੈ। ਸੋ ਉਸ ਵੇਲੇ ਕੁਝ ਸਿੰਘ ਲੜਨ ਦੇ ਲਈ ਜਦੋਂ ਅੱਗੇ ਵਧੇ ਨੇ ਤੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆਂ ਨੇ ਉਹਨੇ ਸਿੰਘ ਰੋਕ ਲਏ, ਕਿਹਾ ਕਿ ਸਿੰਘ ਆਪਾਂ ਇਸ ਤਰ੍ਹਾਂ ਅੱਗੇ ਨਹੀਂ ਭੇਜਣੇ, ਕਿਉਂਕਿ ਇਸ ਲੜਾਈ ਦੇ ਵਿੱਚ ਬਹੁਤਾ ਜਿਹੜਾ ਫਾਇਦਾ ਉਹ ਤੁਰਕਾਂ ਨੇ ਚੁੱਕਣਾ, ਸੂਬੇਦਾਰੀ ਤਾਂ ਇਹਨਾਂ ਲੈਣੀ ਹੈ, ਇਸ ਕਰਕੇ ਇਹਨਾਂ ਨੂੰ ਅੱਗੇ ਹੋ ਕੇ ਲੜ ਲੈਣ ਦਈਏ। ਕੁਝ ਕੁ ਸਿੰਘ ਜਿਹੜੇ ਬਾਬਾ ਜੱਸਾ ਸਿੰਘ ਜੀ ਨੇ ਅੱਗੇ ਭੇਜੇ ਸਨ, ਪਰ ਪਠਾਣਾ ਦੀ ਫੌਜ ਲੜਨ ਵਿੱਚ ਬੜੀ ਦਲੇਰ ਸੀ, ਉਹਨਾਂ ਨੇ ਉਸ ਵੇਲੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਫਿਰ ਦੀਨਾ ਬੇਗ ਛੇਤੀ ਨਾਲ ਆਪਣੇ ਬੰਦੇ ਭੇਜਦਾ ਹੈ ਸਿੰਘਾਂ ਦੇ ਕੋਲ ਔਰ ਬੇਨਤੀ ਕਰਨ ਲੱਗੇ ਕਿ ਹਲੇ ਤੱਕ ਤੁਸੀਂ ਸਾਡਾ ਪੂਰਾ ਸਾਥ ਨਹੀਂ ਦੇ ਰਹੇ, ਤਾਂ ਕਰਕੇ ਸਾਡੀ ਪਠਾਣਾ ਅੱਗੇ ਹਾਰ ਹੋ ਰਹੀ ਹੈ। ਫਿਰ ਸੁਣ ਕੇ ਜਿਸ ਤਰ੍ਹਾਂ ਬਾਬਾ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਸਿੰਘਾਂ ਨੇ ਜਵਾਬ ਦਿੱਤਾ ਹੈ, ਸੋ ਫਿਰ ਜਿਸ ਤਰ੍ਹਾਂ ਤਿਆਰੀ ਕਰਕੇ ਜੰਗ ਦੇ ਮੈਦਾਨ ਵਿੱਚ ਉਤਰੇ ਨੇ ਔਰ ਪਠਾਣਾ ਨੂੰ ਹਾਰ ਦਿੱਤੀ, ਅਤੇ ਫਿਰ ਜਲੰਧਰ ਦੀ ਸੂਬੇਦਾਰੀ ਦੀਨਾ ਬੇਗ ਨੂੰ ਦੇ ਕੇ ਕਰਤਾਰਪੁਰ ਦੀ ਸੇਵਾ ਸੰਭਾਲ ਫਿਰ ਸੋਢੀਆਂ ਦੇ ਹਵਾਲੇ ਕੀਤੀ ਸੀ। ਸੋ ਵਿਚਾਰਾਂ ਕਿ ਆ ਰਹੀਆਂ, ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ, ਜੋ ਗੁਰੂ ਕੇ ਖਾਲਸੇ ਦਾ ਇਤਿਹਾਸ ਹੈ, 17ਵੀਂ ਸਦੀ ਦਾ ਜੋ ਵਾਕਿਆ, ਇਸੇ ਤਰ੍ਹਾਂ ਉਹ ਵਿਚਾਰਾਂ ਆਪਾਂ ਸਰਵਣ ਕਰਕੇ ਲਾਹੇ ਲਈਏ। 17ਵੀਂ ਅਤੇ 18ਵੀਂ ਸਦੀ ਦਾ ਜੋ ਵਾਕਿਆ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਉਹ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ

0: ਜਦੋਂ ਦੀਨਾ ਬੇਗ ਨੇ ਉਲਾਂਭਾ ਦਿੱਤਾ ਹੈ ਕਿ ਤੁਸੀਂ ਸਾਡੇ ਨਾਲ ਜੰਗ ਦੇ ਵਿੱਚ ਸਿੱਧੇ ਤੌਰ 'ਤੇ ਨਹੀਂ ਉਤਰ ਰਹੇ, ਉਸ ਵੇਲੇ ਸਿੰਘਾਂ ਨੇ ਗੱਲ ਸੁਣ ਕੇ ਨਾ ਅੱਗੋਂ ਇਹ ਜਵਾਬ ਦਿੱਤਾ, ਕਹਿਣ ਲੱਗੇ ਸਾਡੇ ਲੜਨ ਦਾ ਤਰੀਕਾ ਕੁਝ ਹੋਰ ਹੈ, ਅਸੀਂ ਹੋਰ ਢੰਗ ਦੇ ਨਾਲ ਜੰਗ ਕਰਦੇ
1: ਹਾਂ।
0: ਉਹਤੋਂ ਪਹਿਲਾਂ ਕੁਝ ਸਿੰਘ ਸ਼ਰਧਾਈਆਂ ਤਿਆਰ ਕਰਨਗੇ, ਫਿਰ ਖੇਡੇ ਮੱਲੇ ਜਾ ਕਰਕੇ ਫਿਰ ਸਿੰਘ ਤਿਆਰ ਬਰ ਤਿਆਰ ਹੋਣਗੇ ਸੁਚੇਤਾ ਕਰਕੇ।
1: ਖਾਸੋ ਪਗੜੋ ਜਗ ਬੰਦਾ ਉਹ ਬਾਣੀ ਕਰੇ ਉਚਾਰਾ,
0: ਆਪਣੇ ਸਿਰ ਦੇ ਉੱਪਰ ਦੁਮਾਲੇ ਚਲਾਉਣਗੇ ਕੰਘੇ ਕੇਸਾਂ ਨੂੰ ਕਰਕੇ, ਤੇ ਫਿਰ ਸਿੰਘ ਦੁਮਾਲੇ ਚਲਾ ਕਰਕੇ ਬਾਣੀ ਪੜਨਗੇ, ਗੁਰਬਾਣੀ ਦਾ ਪਾਠ ਕਰਨਗੇ।
1: ਹਮ ਪੈ ਹਮ ਗੁਰ ਆ ਖੜੇ ਹੋਏ ਪਤੇ ਜੈਕਾਰਾ।
0: ਜਦੋਂ ਫਿਰ ਸਿੰਘ ਤਿਆਰ ਬਰ ਤਿਆਰ ਹੋ ਕਰਕੇ ਬਾਣੀ ਪੜ੍ਹ ਕੇ ਅਰਦਾਸਾ ਸੋਧਣਗੇ ਨਾ, ਤੇ ਫਿਰ ਗੁਰੂ ਸਾਹਿਬ ਸਾਡੇ ਨਾਲ ਆਪ ਆ ਖਲੋਂਦੇ ਨੇ। ਇਹ ਸਾਨੂੰ ਗੁਰੂ ਸਾਹਿਬ ਤੇ ਫਿਰ ਭਰੋਸਾ ਹੈ ਕਿ ਗੁਰੂ ਸਾਹਿਬ ਸਾਡੇ ਕਾਰਜ ਆਪ ਹੀ ਸਵਾਰਦੇ ਨੇ, ਫਿਰ ਸਾਨੂੰ ਗੁਰੂ ਸਾਹਿਬ ਜੰਗ ਦੇ ਵਿੱਚ ਜਿੱਤ ਦਵਾਉਂਦੇ ਹਨ।
1: ਚੁਪਈ ਇਤਨੇ ਮੇ ਸਿੰਘ ਪੈ ਸੋ ਤਿਆਰ,
0: ਇੰਨੇ ਚਿਰ ਦੇ ਵਿੱਚ ਸਾਰੇ ਸਿੰਘ ਤਿਆਰ ਹੋਏ ਹਨ।
1: ਬੀਬੀ ਸੁਕੋ ਲੈ ਹਥਿਆਰਾ,
0: ਅਤੇ ਸ਼ਰਧਾਈਆਂ ਤਿਆਰ ਕਰਕੇ ਲਾਈਆਂ ਨੇ, ਉਪਰੰਤ ਸਿੰਘ ਤਿਆਰ ਬਰ ਤਿਆਰ ਹੋ ਕੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਲਏ ਹਨ।
1: ਜਾਏ ਨਿਹੰਗਨ ਮੋਰਾ ਲਿਓ,
0: ਤੇ ਉਸ ਵੇਲੇ ਸਿੰਘ ਤਿਆਰ ਬਰ ਤਿਆਰ ਹੋ ਕਰਕੇ
1: ਤੇ
0: ਜਾਏ ਨਿਹੰਗਨ ਮੋਹਰਾ ਲਿਓ, ਸੋ ਮੋਹਰੇ ਹੋ ਕਰਕੇ ਜੰਗ ਕਰਨ ਵਾਸਤੇ ਖਲੋ ਗਏ ਹਨ।
1: ਦੀਨ ਮਹਜਬ ਜੋਧੋ ਸਿੰਘਨ ਠਿਆ,
0: ਫਿਰ ਤਿਆਰ ਬਰ ਤਿਆਰ ਹੋ ਕਰਕੇ ਨਿਹੰਗ ਸਿੰਘ ਮੋਹਰੇ ਖਲੋਤੇ ਨੇ, ਤੇ ਇਹ ਜੋ ਜੰਗ ਸੀ ਦੀਨ ਅਤੇ ਮਜ਼ਬ ਦਾ, ਇਸ ਜੰਗ ਦੇ ਵਿੱਚ ਸੂਰਮੇ ਤਿਆਰ ਬਰ ਤਿਆਰ ਹੋ ਕਰਕੇ ਅੱਗੇ ਆਏ ਹਨ।
1: ਸਿੰਘਾਂ ਅੱਗੇ ਧਾਰੇ ਪਾਏ,
0: ਸਿੰਘਾਂ ਨੇ ਉਸ ਵੇਲੇ ਆਪਣਾ ਜਿਹੜਾ ਦਲ ਹੈ ਉਹ ਅੱਗੇ ਤੋਰਿਆ ਹੈ।
1: ਗਿਰਜਾ ਦਿਨੇ ਸਹੁ ਹਟਾਏ,
0: ਜਿਹੜੇ ਗਿਲਜੇ ਪਠਾਨ ਅੱਗੇ ਵੱਧ ਰਹੇ ਸਨ ਉਹਨਾਂ ਨੂੰ ਸਿੰਘਾਂ ਨੇ ਇੱਕ ਵਾਰੀ ਹੱਲਾ ਕਰਕੇ ਮੋੜ ਦਿੱਤਾ ਹੈ।
1: ਤਬ ਨਵਾਬ ਕਹਿ ਸੋਚੈ ਪਰੀ,
0: ਜਦੋਂ ਸਿੰਘਾਂ ਦੇ ਹੱਲੇ ਨੂੰ ਵੇਖਿਆ ਹੈ, ਸੋ ਉਸ ਵੇਲੇ ਜਿਹੜਾ ਅਦੀਨਾ ਬੇਗ ਸੀ ਉਹ ਸੋਚਾਂ ਦੇ ਵਿੱਚ ਪਿਆ ਹੈ।
1: ਖਾਲਸੇ ਦੇ ਕੱਚ ਅੱਛੀ ਨਸਰੀ,
0: ਪਠਾਣਾ ਦੇ ਕੋਲ ਤਿਆਰੀ ਸੀ, ਉਹਨਾਂ ਨੇ ਅੱਗੇ ਤੋਪਾਂ ਬੀੜੀਆਂ ਹੋਈਆਂ, ਜੰਬੂਰਾਂ ਛੋਟੀਆਂ ਤੋਪਾਂ ਲਾਈਆਂ ਨੇ। ਜਦੋਂ ਸਿੰਘ ਅੱਗੇ ਵਧਣ ਲੱਗੇ ਤੇ ਇਹਨਾਂ ਦੇ ਉੱਪਰ ਉਹਨਾਂ ਨੇ ਹਮਲਾ ਕਰ ਦਿੱਤਾ, ਤੇ ਹੁਣ ਦੀਨਾ ਬੇਗ ਨੇ ਦੇਖਿਆ ਹੈ ਕਿ ਖਾਲਸਾ ਵੀ ਅੱਗੇ ਵਧਿਆ ਹੈ ਪਰ ਹਲੇ ਤੱਕ ਇਹਨਾਂ ਕੋਲੋਂ ਕੁਝ ਸਰਿਆ ਨਹੀਂ ਹੈ।
1: ਦੋਹਰਾ ਸ਼ਾਮ ਸਿੰਘ ਕਰਮ ਸਿੰਘ,
0: ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਤੇ ਕਰਮ ਸਿੰਘ ਜੀ ਪੈਂਜ ਗੜੀਆ, ਕਿਉਂਕਿ ਇਹਨਾਂ ਦੇ ਸ਼ਸਤਰ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਸੁਸ਼ੋਭਿਤ ਨੇ, ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਇਹ ਅਗਵਾਈ

0: ਦਾਨ ਕਰਕੇ ਆਪਣੇ ਤਨ ਦੇ ਉੱਪਰ ਸੋਹਣੇ ਵਸਤਰ ਤੇ ਸੋਹਣੇ ਸ਼ਸਤਰ ਸਜਾਏ ਹਨ।
1: ਚੋਪਈ ਤਪੈ ਕਰਮ ਸਿੰਘ ਭਇਓ ਪਸਵਾਰਾ।
0: ਬਾਬਾ ਕਰਮ ਸਿੰਘ ਜੀ ਪੈਂਜ ਗੜੀਆ ਤਿਆਰ ਬਰ ਤਿਆਰ ਹੋ ਕੇ ਸ਼ਸਤਰਾਂ ਨੂੰ ਸਜਾ ਕਰਕੇ ਘੋੜੇ ਦੇ ਉੱਤੇ ਸਵਾਰ ਹੋਏ ਹਨ।
1: ਦੀਨ ਮਹਜਬ ਜੁਦ ਦਿੱਤੇ ਸੋ ਧਾਰਾ।
0: ਅਤੇ ਆਪਣੇ ਹਿਰਦੇ ਵਿੱਚ ਇਹ ਧਾਰਿਆ ਹੈ ਕਿ ਦੀਨ ਤੇ ਮਜਬ ਦਾ ਜੁਦ ਹੈ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸਥਾਨ, ਉਹਦੀ ਬੇਅਦਬੀ ਕੀਤੀ ਸੀ ਪਠਾਣਾ ਨੇ, ਇਸ ਕਰਕੇ ਉਹ ਸਥਾਨ ਦੀ ਮਰਿਆਦਾ ਨੂੰ ਫਿਰ ਬਹਾਲ ਕਰਨਾ। ਇਹ ਜੰਗ ਤਾਂ ਕਰਨ ਵਾਸਤੇ ਸਿੰਘ ਤਿਆਰ ਹੋਏ ਸੀ ਕਿਉਂਕਿ ਹੋਰ ਬਾਕੀ ਜਿਹੜੀ ਸੂਬੇਦਾਰੀ ਦੀਨਾ ਬੇਗ ਨੇ ਲੈਣੀ ਹੈ ਅਤੇ ਪਠਾਣਾ ਦੀ ਇੱਥੇ ਹਾਰ ਹੋਣੀ। ਹੋਰ ਸਿੰਘਾਂ ਨੇ ਇਹ ਝੂਠੀਆਂ ਸੂਬੇਦਾਰੀਆਂ ਉਸ ਵੇਲੇ ਕਰਨੀਆਂ ਵੀ ਕੀ ਸੀ, ਕਿਉਂਕਿ ਇਹ ਤਾਂ ਆਪ ਰਾਜ ਲੈ ਕੇ ਦੇਣ ਵਾਲੇ ਹਨ, ਪਰ ਉਹ ਜਿਹੜਾ ਸਥਾਨ ਹੈ ਉਹਦੀ ਮਰਿਆਦਾ ਨੂੰ ਬਹਾਲ ਕਰਨਾ। ਇਹ ਦੀਨ ਅਤੇ ਮਜ਼ਬ ਦਾ ਜੁੱਧ ਜਾਣ ਕਰਕੇ ਬਾਬਾ ਕਰਮ ਸਿੰਘ ਜੀ ਪੈਂਜ ਗੜੀ ਅੱਗੇ ਵਧੇ ਹਨ।
1: ਗੁਰਗ੍ਰਹਿ ਕੇ ਬਦਲੇ ਜਾਣਾ,
0: ਗੁਰੂ ਘਰ ਦੀ ਜਿਹੜੀ ਬੇਅਦਬੀ ਹੈ ਸਥਾਨ ਦੀ, ਉਹਦੇ ਬਦਲੇ ਸਿੰਘਾਂ ਨੇ ਚੜ੍ਹਾਈ ਕੀਤੀ ਹੈ।
1: ਪਿੱਛੇ ਮੁੜਨਾ ਕਿਨੋ ਧਿਆਣਾ।
0: ਭਾਵੇਂ ਪਠਾਣਾ ਦੀ ਫੌਜ ਵੱਧ ਸੀ, ਉਹਨਾਂ ਕੋਲ ਮਾਰੂ ਹਥਿਆਰ ਸਨ, ਸਿੰਘਾਂ ਦੇ ਉੱਪਰ ਇੱਕ ਵਾਰੀ ਉਹਨਾਂ ਨੇ ਭਾਰੀ ਹੱਲਾ ਵੀ ਕੀਤਾ ਹੈ, ਪਰ ਸਿੰਘਾਂ ਨੇ ਪਿੱਛੇ ਜਾਣਾ ਤੇ ਹੁਣ ਛੱਡ ਹੀ ਦਿੱਤਾ। ਕਈ ਵਾਰੀ ਹੁੰਦਾ ਹੈ ਕਿ ਬੰਦਾ ਜੰਗ ਕਰਨ ਵਾਸਤੇ ਅੱਗੇ ਤੁਰਿਆ, ਪਰ ਅੱਗੋਂ ਉਹਨਾਂ ਦਾ ਹੱਲਾ ਬਹੁਤਾ ਹੋਣ ਕਰਕੇ ਪਿਛਾਂ ਨੂੰ ਵੀ ਪਰਤਣਾ ਪੈ ਸਕਦਾ ਹੈ। ਪਰ ਬਾਬਾ ਕਰਮ ਸਿੰਘ ਜੀ ਪੈਂਜ ਗੜੀਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਜੱਸਾ ਸਿੰਘ ਆਲੂ ਵਾਲੀਆ, ਇਹਨਾਂ ਦੇ ਨਾਲ ਜਿਹੜੇ ਸੂਰਮੇ ਸੀ ਨਾ, ਇਹਨਾਂ ਨੇ ਪਿੱਛੇ ਜਾਣ ਦਾ ਧਿਆਨ ਹੀ ਹਟਾ ਦਿੱਤਾ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗ ਹੈ ਤਿਸ ਜੋਨੀ ਫਿਰਨਾ। ਸੋ ਇਸ ਕਰਕੇ ਚਿੱਤ ਚੇਤੇ ਹੀ ਨਹੀਂ ਸਨ ਕਿ ਇੱਥੋਂ ਆਪਾਂ ਜਾਨਾਂ ਬਚਾ ਕਰਕੇ ਪਿਛਾਂ ਮੁੜਨਾ ਹੈ।
1: ਸੰਜੋਏ ਧਾਰ ਸਿਰ ਮੁਕਟ ਬਦਾਇਓ।
0: ਤੇ ਉਸ ਵੇਲੇ ਬਾਬਾ ਕਰਮ ਸਿੰਘ ਜੀ ਨੇ ਤਨ ਤੇ ਸੰਜੋ ਪਾਈ ਹੈ, ਸਿਰ ਦੇ ਉੱਤੇ ਮੁਕਟ ਜਿਹੜਾ ਹੈ ਉਹ ਪਾਇਆ ਹੈ। ਸੋ ਦਸਤਾਰ ਦੇ ਉੱਪਰ ਜਿਸ ਤਰ੍ਹਾਂ ਸੂਰਮੇ ਆਪਣੇ ਤਨ ਨੂੰ ਬਚਾਉਣ ਵਾਸਤੇ ਤੇ ਆਪਣੇ ਤਨ ਨੂੰ ਲੋਹੇ ਦੇ ਨਾਲ ਮੜਦੇ ਨੇ, ਫਿਰ ਸਿਰ ਨੂੰ ਵੀ ਬਚਾਉਣ ਵਾਸਤੇ ਸਿਰ ਦੇ ਉੱਤੇ ਲੋਹੇ ਦੇ ਮੁਕਟ ਪਾਏ ਜਾਂਦੇ ਨੇ, ਉਹ ਇਹਨਾਂ ਨੇ ਧਾਰਨ ਕੀਤੇ ਨੇ। ਪਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਉਹ ਸੰਜੋ ਨਹੀਂ ਸੀ ਪਾਉਂਦੇ। ਉਹਨਾਂ ਦਾ ਮੰਨਣਾ ਸੀ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਉਤਰੀਦਾ ਹੈ ਤੇ ਸੰਜੋ ਪਾਉਣ ਦੇ ਨਾਲ ਜਿਹੜੀ ਸੂਰਮੇ ਦੇ ਵਿੱਚ ਫੁਰਤੀ ਹੁੰਦੀ ਉਹ ਘੱਟ ਜਾਂਦੀ ਹੈ ਸੰਜੋ ਕਰਕੇ। ਇਹ ਬਾਬਾ ਜੱਸਾ ਸਿੰਘ ਜੀ ਦਾ ਇਸ ਤਰ੍ਹਾਂ ਮੰਨਣਾ ਸੀ, ਪਰ ਬਾਬਾ ਕਰਮ ਸਿੰਘ ਜੀ ਉਹਨਾਂ ਨੇ ਸੰਜੋ ਪਾਈ ਹੈ, ਸਿਰ ਦੇ ਉੱਤੇ ਲੋਹੇ ਦਾ ਮੁਕਟ ਲਾਇਆ ਹੈ।
1: ਢਾਲ ਹੱਥ ਗਲ ਦੇਖੋ ਪਾਇਓ।
0: ਹੱਥ ਦੇ ਵਿੱਚ ਢਾਲ ਫੜੀ ਹੈ ਤੇ ਗਲ ਗਾਤਰੇ ਵੱਡੀ ਕਿਰਪਾਨ ਪਾਈ ਹੈ।
1: ਯੂੰ ਕਰਦੇ ਤਿੰਨ ਘੋੜੇ ਚਲਾਏ।
0: ਇਸ ਤਰ੍ਹਾਂ ਕਰਦਿਆਂ ਹੋਇਆ ਇਹਨਾਂ ਨੇ ਆਪਣੇ ਘੋੜੇ ਜਿਹੜੇ ਨੇ ਉਹ ਅੱਗੇ ਤੋਰੇ ਹਨ।
1: ਜੋ ਉਸ ਪਿਆਰੇ ਸੋ ਸੰਗ ਧਾਏ।
0: ਜਿਹੜੇ ਉਸ ਵੇਲੇ ਬਾਬਾ ਕਰਮ ਸਿੰਘ ਜੀ ਦੇ ਬਹੁਤੇ ਪ੍ਰੇਮੀ ਸਨ, ਜਿਹੜੇ ਸਾਥੀ ਸਨ, ਉਹ ਵੀ ਇਹਨਾਂ ਦੇ ਨਾਲ ਅੱਗੇ ਰਣ ਭੂਮੀ ਦੇ ਵਿੱਚ ਚੱਲੇ ਨੇ।
1: ਦੋਹੇ ਰਾਮ ਜੈ ਗਿਰਜਨ ਕੋ ਜੋਰ ਥੋ ਤੈ ਪਹੁੰਚੇ ਸਿੰਘ ਧਾਏ।
0: ਜਿੱਥੇ ਪਠਾਣਾ ਦੀਆਂ ਫੌਜਾਂ ਦਾ ਬਹੁਤਾ ਜ਼ੋਰ ਸੀ, ਉੱਥੇ ਬਾਬਾ ਕਰਮ ਸਿੰਘ ਜੀ ਸਿੰਘਾਂ ਦਾ ਦਲ ਲੈ ਕੇ ਪਹੁੰਚ ਗਏ ਹਨ।
1: ਉਨਕੇ ਮੋਹਰੇ ਹਰੋਲ ਥੋ ਸਿੰਘ ਪਰਿਓ ਉਸੀ ਪੈ ਜਾਏ।
0: ਪਠਾਣਾ ਦੀ ਫੌਜ ਦੇ ਅੱਗੇ ਇੱਕ ਫੌਜੀ ਦਸਤਾ ਸੀ, ਹਰੋਲ ਦਸਤਾ ਜਾਂ ਹਰਿਆਵਲ ਦਸਤਾ। ਇਹ ਹਰਿਆਵਲ ਦਸਤਾ ਜਿਹੜਾ ਸੀ, ਇਹ ਵੱਡੇ ਤਕੜੇ ਪਠਾਣ, ਬੜੇ ਬਹਾਦਰ ਬਲੀ ਯੋਧੇ ਤੇ ਸ਼ਸਤਰਧਾਰੀ, ਉਹ ਅੱਗੇ ਵੱਧਦੇ ਸਨ। ਸੋ ਬਾਬਾ ਕਰਮ ਸਿੰਘ ਜੀ ਸਿੰਘਾਂ ਨੂੰ ਨਾਲ ਲੈ ਕਰਕੇ ਹਰੋਲ ਦਸਤੇ ਦੇ ਅੱਗੇ ਪਹੁੰਚੇ ਹਨ, ਉਹਨਾਂ ਦੇ ਅੱਗੇ ਜਾ ਪਏ ਨੇ।
1: ਚੋਪਈ ਹਰੋਲ ਸਿੰਘ ਜਬ ਆਵਤ ਦੇਖਾ।
0: ਜਿਸ ਵਕਤ ਉਹ ਹਰਿਆਵਲ ਦਸਤੇ ਨੇ ਦੇਖਿਆ ਕਿ ਸਿੰਘਾਂ ਦਾ ਦਲ ਅੱਗੇ ਆ ਰਿਹਾ, ਔਰ ਇਹਨਾਂ ਦੀ ਅਗਵਾਈ ਕੌਣ ਕਰ ਰਿਹਾ? ਬਾਬਾ ਕਰਮ ਸਿੰਘ ਜੀ ਪੈਂਜ ਗੜੀਆ।
1: ਪਰਿਓ ਸਿੰਘ ਪੈ ਹੋਏ ਸੁਰੇਖਾ।
0: ਇਹਨਾਂ ਦੇ ਵਿੱਚ ਇੱਕ ਪਠਾਣ ਸੀ, ਖੈਰਾ ਪਠਾਣ, ਉਹ ਬੜੇ ਗੁੱਸੇ ਦੇ ਵਿੱਚ ਆ ਕਰਕੇ ਸਿੰਘਾਂ ਦੇ ਉੱਪਰ ਪਿਆ ਹੈ।
1: ਆਏ ਤਲਵਾਰ ਸਿੰਘ ਤਿੰਨ ਸਿਰ ਲਾਈ।
0: ਬਾਬਾ ਕਰਮ ਸਿੰਘ ਜੀ ਅੱਗੇ ਹੋ ਕੇ ਸਿੰਘਾਂ ਦੇ ਦਲ ਦੀ ਅਗਵਾਈ ਕਰ ਰਹੇ ਸਨ। ਤੇ ਉਸ ਵੇਲੇ ਜਿਹੜਾ ਇਹਨਾਂ ਪਠਾਣਾਂ ਦਾ ਸਰਦਾਰ ਸੀ ਖਹਿਰਾ ਪਠਾਣ, ਉਹਨੇ ਅੱਗੇ ਹੋ ਕਰਕੇ ਇੱਕ ਭਰਵਾਂ ਵਾਰ ਜਿਹੜਾ ਸੀ ਬਾਬਾ ਕਰਮ ਸਿੰਘ ਜੀ ਦੇ ਉੱਪਰ ਕੀਤਾ ਹੈ।
1: ਮੁਕਟ ਸੈਤ ਸਿਰੋਂ ਪੱਗ ਗਿਰਾਈ,
0: ਇਹਨਾਂ ਭਰਵਾਂ ਤੇ ਤੇਜ਼ੀ ਦੇ ਨਾਲ ਵਾਰ ਹੋਇਆ। ਬਾਬਾ ਕਰਮ ਸਿੰਘ ਜੀ ਦਾ ਅੱਧਾ ਸਿਰ ਮੁਕਟ ਦੇ ਸਮੇਤ ਲੈ ਗਿਆ। ਜਿਸ ਤਰ੍ਹਾਂ ਦਸਤਾਰ ਸਜੀ ਸੀ ਉੱਪਰ ਲੋਹੇ ਦਾ ਮੁਕਟ ਸੀ, ਪਰ ਤਲਵਾਰ ਦਾ ਏਡਾ ਭਰਵਾਂ ਵਾਰ ਹੋਇਆ ਕਿ ਬਾਬਾ ਕਰਮ ਸਿੰਘ ਜੀ ਦਾ ਅੱਧਾ ਸਿਰ ਜਿਹੜਾ ਸੀ ਇਸ ਜੰਗ ਵਿੱਚ ਉਤਰ ਗਿਆ ਹੈ।

0: ਪੱਗ ਤੋਂ ਭਾਵ ਅੱਧਾ ਸਿਰ ਉਤਰਿਆ ਹੋਇਆ, ਪਰ ਬਹੁਤੇ ਵੀ ਰਸ ਵਿੱਚ ਆਏ ਹਨ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਉਸ ਵੇਲੇ ਆਪਣੇ ਵੱਲੋਂ ਇੱਕ ਵਾਰ ਜਿਹੜਾ ਸੀ ਉਹ ਖਹਿਰੇ ਪਠਾਣ ਤੇ ਕੀਤਾ, ਜਿਹੜਾ ਪਠਾਣਾ ਦੀ ਗਵਾਹੀ ਕਰ ਰਿਹਾ ਸੀ।
1: ਗਿਰਿਓ ਭੂ ਪੈ ਚੰਬ ਸੋ ਤੇਗ ਲਗੀ ਸਿਰ ਮਾ ਪਾਰ।
0: ਐਸਾ ਤੇਗ ਦਾ ਵਾਰ ਬਾਬਾ ਕਰਮ ਸਿੰਘ ਨੇ ਕੀਤਾ ਹੈ, ਸਿਰ ਵਾਲੇ ਪਾਸਿਓਂ ਲੈ ਕਰਕੇ ਤੇ ਮੋਢੇ ਤੋਂ ਚੀਰ ਕੇ ਰੱਖ ਦਿੱਤਾ। ਇਉਂ ਉਸ ਪਠਾਣ ਦੇ ਜਿਹੜੇ ਧੜ ਦੇ ਦੋ ਟੁਕੜੇ ਕਰ ਸੁੱਟੇ ਹਨ।
1: ਕਰਮ ਸਿੰਘ ਪੱਗ ਬਿਨ ਪਰਿਓ ਜਨ ਬਿਨ ਬਾਜ ਕੁਲਾਏ।
0: ਮਨ ਬਾਬਾ ਕਰਮ ਸਿੰਘ ਜੀ ਬਾਜ ਦੀ ਤਰ੍ਹਾਂ ਸੋ ਜੰਗ ਦੇ ਮੈਦਾਨ ਦੇ ਵਿੱਚ ਬਿਨਾਂ ਸਿਰ ਤੋਂ ਪਏ ਹਨ।
1: ਤਿੱਤਰ ਜਿਮ ਗਿਲਜੋ ਪਰਿਓ ਰੱਖਿਓ ਉਸੀ ਥਾਏ।
0: ਜਿਸ ਤਰ੍ਹਾਂ ਤਿੱਤਰ ਦੇ ਝੁੰਡ ਦੇ ਉੱਪਰ ਬਾਜ ਪੈਂਦਾ ਹੈ ਨਾ, ਇਸ ਤਰ੍ਹਾਂ ਮਾਨੋ ਪਠਾਣਾ ਦਾ ਜਿਹੜਾ ਹਰਿਆਵਲ ਦਸਤਾ ਸੀ ਲੜਨ ਵਿੱਚ ਬੜਾ ਬਹਾਦਰ, ਔਰ ਫੌਜਾਂ ਦੇ ਭਾਵੇਂ ਸਾਰੀਆਂ ਲੜਦੀਆਂ ਨੇ, ਪਰ ਇਹ ਹਰਿਆਵਲ ਦਸਤਾ ਇੱਕ ਵਿਸ਼ੇਸ਼ ਫੌਜੀ ਦਸਤਾ ਤਿਆਰ ਕੀਤਾ ਹੋਇਆ ਸੀ ਜਿਹੜਾ ਆਉਣ ਵਾਲੇ ਹੱਲੇ ਨੂੰ ਚੱਲਦਾ ਸੀ। ਅਤੇ ਉਹਨਾਂ ਦਾ ਸਰਦਾਰ ਜਿਹੜਾ ਪਠਾਣ ਸੀ, ਉਹਨਾਂ ਨੇ ਬਾਬੇ ਕਰਮ ਸਿੰਘ ਦੇ ਉੱਪਰ ਵਾਰ ਕਰਕੇ ਇਹਨਾਂ ਦਾ ਅੱਧਾ ਸਿਰ ਲਾ ਦਿੱਤਾ, ਔਰ ਬਾਬਾ ਕਰਮ ਸਿੰਘ ਜੀ ਨੇ ਫਿਰ ਐਸਾ ਭਰਵਾਂ ਤਲਵਾਰ ਦਾ ਵਾਰ ਕਰਕੇ ਉਸ ਪਠਾਣ ਦੇ ਧੜ ਦੇ ਦੋ ਟੁਕੜੇ ਕਰਕੇ ਧਰਤੀ 'ਤੇ ਸੁੱਟਿਆ ਹੈ। ਮਾਨੋ ਰਤਨ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਤਿੱਤਰਾਂ ਦੇ ਝੁੰਡ ਦੇ ਉੱਤੇ ਬਾਜ ਜਾ ਪਏ, ਇਸ ਤਰ੍ਹਾਂ ਬਾਬਾ ਕਰਮ ਸਿੰਘ ਜੀ ਇਹਨਾਂ ਪਠਾਣਾਂ ਦੇ ਝੁੰਡ ਵਿੱਚ ਪਏ ਸਨ।
1: ਤਬੈ ਖਾਲਸੇ ਹੱਲਾ ਗਿਓ।
0: ਉਸ ਵੇਲੇ ਗੁਰੂ ਕੇ ਖਾਲਸੇ ਦੇ ਵਿੱਚ ਬਹੁਤਾ ਬੀਰ ਰਸ ਆਇਆ, ਕਿਉਂਕਿ ਬਾਬਾ ਕਰਮ ਸਿੰਘ ਪੈਂਜ ਗੜੀਆ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਇਸ ਕਰਕੇ ਹੁਣ ਸਿੰਘਾਂ ਨੇ ਭਾਰੀ ਹੱਲਾ ਕੀਤਾ ਹੈ।
1: ਮਾਰ ਤਲਵਾਰ ਅੱਗੇ ਧਰ ਲਿਓ।
0: ਸਿੰਘਾਂ ਨੇ ਵੀ ਫਿਰ ਤਲਵਾਰਾਂ ਦੇ ਵਾਰ ਕੀਤੇ ਨੇ, ਤੇ ਜਿਹੜੇ ਪਠਾਣ ਅੱਗੇ ਵਧੇ ਸਨ ਸਾਰੇ ਹੀ ਪਿਛਾਂ ਧੱਕ ਦਿੱਤੇ ਨੇ।
1: ਲਈ ਓਟ ਓਨਾ ਤੋਪਨ ਮੋਹਰੇ।
0: ਪਠਾਣ ਜਿਹੜੇ ਸਨ ਪਹਿਲਾਂ ਤੇ ਹਰਿਆਵਲ ਦਸਤਾ ਅੱਗੇ ਕੀਤਾ ਲੜਨ ਦੇ ਲਈ, ਪਰ ਉਹਨਾਂ ਦੇ ਕੋਲੋਂ ਹੁਣ ਸਿੰਘਾਂ ਦੇ ਅੱਗੇ ਕੁਝ ਬਣਿਆ ਨਹੀਂ, ਇਸ ਲਈ ਇਹਨਾਂ ਨੇ ਛੇਤੀ ਦੇ ਨਾਲ ਮੋਹਰੇ ਹੋ ਕਰਕੇ ਤੋਪਾਂ ਜਿਹੜੀਆਂ ਸੀ ਉਹ ਚਲਾ ਦਿੱਤੀਆਂ ਨੇ।
1: ਮਾਰੇ ਚਲਕ ਜੇ ਗੋਲੇ ਦੋਰੇ।
0: ਜਿਹੜੇ ਗੋਲੇ ਸਨ ਉਹਨਾਂ ਵਿੱਚ ਸ਼ਰਲੇ ਪਾ ਪਾ ਕਰਕੇ ਮਾਰਦੇ ਹਨ।
1: ਉਹ ਟਿੱਕੀਆਂ ਕੀ ਥੈਲੀ ਚਲਾਵੇ।
0: ਫਿਰ ਟਕਿਆਂ ਦੀ ਥੈਲੀ ਜਿਹੜੀ ਹੈ ਉਹ ਤੋਪ ਦੇ ਗੋਲੇ ਦੇ ਅੱਗੇ ਪਾ ਕਰਕੇ ਚਲਾਉਂਦੇ ਨੇ ਜਿਹੜੇ ਟਕੇ ਸਨ, ਕਿਉਂਕਿ ਉਹਨਾਂ ਦੀ ਵੀ ਭਾਰੀ ਮਾਰ ਹੁੰਦੀ ਹੈ। ਜਿਸ ਤਰ੍ਹਾਂ ਗੋਲੇ ਦੇ ਤੋਪ ਦੇ ਗੋਲੇ ਨੇ ਮਾਰ ਕਰਨੀ ਹੈ, ਅਤੇ ਜਿਹੜੇ ਸ਼ਰਲੇ ਪਾ ਕਰਕੇ ਜਾਂ ਟਕੇ ਪਾ ਕਰਕੇ ਚਲਾਉਣੇ, ਉਹਦੇ ਨਾਲ ਗੋਲੇ ਦੀ ਦੋਹਰੀ ਮਾਰ ਪੈਂਦੀ ਹੈ। ਇਸ ਤਰ੍ਹਾਂ ਇਹਨਾਂ ਪਠਾਣਾਂ ਨੇ ਬਹੁਤੀਆਂ ਤੋਪਾਂ ਚਲਾਈਆਂ ਹਨ।
1: ਸਿੰਘ ਸੂਰ ਬਹੁ ਗਿਰ ਗਿਰ ਪਾਵੇ।
0: ਹੁਣ ਤੋਪਾਂ ਦੇ ਅੱਗੇ ਕਿਹਦਾ ਜ਼ੋਰ ਚੱਲਣਾ ਸੀ, ਸਿੰਘਾਂ ਦੇ ਉੱਪਰ ਬਹੁਤੇ ਤੋਪ ਦੇ ਗੋਲੇ ਲੱਗਣ ਕਰਕੇ, ਸ਼ਰਲੇ ਲੱਗਣ ਕਰਕੇ ਕਈ ਸਿੰਘ ਜਿਹੜੇ ਸਨ ਉਹ ਜੰਗ ਦੇ ਮੈਦਾਨ ਦੇ ਵਿੱਚ ਵੀਰ ਗਤੀ ਨੂੰ ਪ੍ਰਾਪਤ ਹੋਏ ਹਨ।
1: ਤਬ ਸਿੰਘਾਂ ਨਾ ਕੱਚ ਥੰਬਨ ਲਿਆ।
0: ਫਿਰ ਉਸ ਵੇਲੇ ਸਿੰਘ ਜਿਹੜੇ ਸਨ ਉਹ ਜੰਗ ਦੇ ਮੈਦਾਨ ਦੇ ਵਿੱਚ ਥੰਮ ਗਏ, ਖਲੋ ਗਏ ਹਨ, ਡਟ ਗਏ ਨੇ।
1: ਬੰਦੂਕਾਂ ਕੋ ਬੋ ਰਾਬਾ ਦਿਓ।
0: ਫਿਰ ਸਿੰਘਾਂ ਨੇ ਜਿਹੜੀਆਂ ਬੰਦੂਕਾਂ ਸਨ ਉਹ ਇੱਕੋ ਵਾਰ ਦੇ ਵਿੱਚ ਚਲਾਈਆਂ ਨੇ, ਇਕੱਠੀਆਂ ਜਿਹੜੀਆਂ ਬੰਦੂਕਾਂ ਸੀ ਉਹ ਚਲਾ ਦਿੱਤੀਆਂ ਹਨ।
1: ਬੰਦੂਕਲ ਸੋ ਬਹੁ ਦੁਰਾਨੀ ਗਿਰੇ।
0: ਚੱਲੀ ਹੋਈ ਬੰਦੂਕ ਦੀ ਗੋਲੀਆਂ ਦੇ ਨਾਲ ਜਿਹੜੇ ਦੁਰਾਨੀ ਸਨ, ਪਠਾਣ ਸਨ, ਉਹ ਡਿੱਗਣ ਲੱਗੇ, ਕਿਉਂਕਿ ਰਾਬਾ ਰਾਬਾ ਹੁੰਦਾ ਇੱਕੋ ਵਾਰ ਬਹੁਤੀਆਂ ਬੰਦੂਕਾਂ ਚਲਾ ਦੇਣੀਆਂ। ਜਦੋਂ ਬਹੁਤੀਆਂ ਗੋਲੀਆਂ ਚੱਲੀਆਂ ਤੇ ਫਿਰ ਪਠਾਣਾਂ ਨੂੰ ਤਾਂ ਲੱਗਣੀਆਂ ਹੀ ਸੀ, ਕਿਉਂਕਿ ਉਹਨਾਂ ਨੇ ਵੀ ਤੋਪ ਦੇ ਗੋਲੇ ਚਲਾਏ, ਪਰ ਤੋਪ ਦੇ ਗੋਲਿਆਂ ਦੇ ਨਾਲ ਕੁਝ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਨੇ। ਪਰ ਫਿਰ ਬੜੀ ਫੁਰਤੀ ਦੇ ਨਾਲ ਸਿੰਘਾਂ ਨੇ ਆਪਣੀਆਂ ਬੰਦੂਕਾਂ ਸਿੱਧੀਆਂ ਕੀਤੀਆਂ, ਇੱਕੋ ਵਾਰ ਦੇ ਵਿੱਚ ਇਕੱਠੀਆਂ ਚਲਾਈਆਂ ਨੇ, ਤੇ ਕਿੰਨੇ ਪਠਾਣ ਜਿਹੜੇ ਸਨ ਉਹ ਮਾਰ ਸੁੱਟੇ ਨੇ।
1: ਨੱਠਣ ਉਹ ਟੁਲੁਕਾਵੇ ਸਿਰੇ।
0: ਚੱਲੀ ਹੋਈ ਬੰਦੂਕ ਦੀ ਗੋਲੀ ਦੇ ਅੱਗੇ ਹੁਣ ਪਠਾਣ ਜਿਹੜੇ ਸਨ ਉਹ ਸਿਰ ਲੁਕਾਉਂਦੇ ਨੇ, ਨੱਠੇ ਹਨ ਆਪਣੀਆਂ ਜਾਨਾਂ ਬਚਾਉਂਦਿਆਂ ਹੋਇਆ।
1: ਸ਼ੁੱਤਰ ਨਾਲ ਪੈ ਸੁੱਤਰ ਸੋਤਰੇ।
0: ਸ਼ੁੱਤਰ ਨਾਲ ਹੁੰਦੀ ਜਿਹੜੀ ਊਂਠਾਂ ਦੇ ਉੱਪਰ ਰੱਖ ਕਰਕੇ ਉਹ ਖੜਜੰਗਾ ਜਿਹਾ ਬਣਾ ਕਰਕੇ ਊਂਠ ਦੇ ਉੱਪਰ ਲੰਮੀਆਂ ਲੰਮੀਆਂ ਬੰਦੂਕਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ, ਉਹ ਵੀ ਸਿੰਘਾਂ ਨੇ ਚਲਾਈਆਂ ਹਨ।
1: ਨਟ ਦੁਰਾਨੀ ਦੇਰ ਮੁੜੇ,
0: ਜਿਹੜੇ ਦੁਰਾਨੀ ਸਨ ਪਠਾਨ ਸੀ ਉਹ ਫਿਰ ਬੰਦੂਕਾਂ ਦੀ ਮਾਰ ਚੱਲ ਨਾ ਸਕੇ ਤੇ ਭੱਜ ਕੇ ਆਪਣੇ ਡੇਰਿਆਂ ਵਿੱਚ ਵੜ ਗਏ ਨੇ।
1: ਦੋਹਰਾ ਤਬ ਨਵਾਬ ਸੋ ਦੇਖਿਓ ਪਤੇ ਖਾਸੋ ਪਾਏ,
0: ਜਦੋਂ ਸਿੰਘਾਂ ਦੀ ਮਾਰ ਪਠਾਨ ਨਾ ਚੱਲ ਸਕੇ ਤੇ ਭੱਜ ਕੇ ਡੇਰਿਆਂ ਵਿੱਚ ਵੜ ਗਏ ਨੇ, ਉਸ ਵੇਲੇ ਜਿਹੜਾ ਦੁਰਾਨੀ ਜਿਹੜਾ ਦੀਨਾ ਬੇਗ ਤੁਰਕ ਸੀ ਨਵਾਬ, ਉਹਨੇ ਦੇਖਿਆ ਕਿ ਸਿੰਘਾਂ ਦੀ ਇਸ ਜੰਗ ਵਿੱਚ ਹੁਣ ਫਤਿਹ ਹੋਈ ਹੈ, ਇਹਨਾਂ ਦੀ ਜਿੱਤ ਹੋਈ ਹੈ।
1: ਨਟੇ ਦੁਰਾਨੀ ਦੇਖ ਤੇਨਾ ਝੰਡ ਦਿਓ ਕੜਾਏ,
0: ਸਿੰਘਾਂ ਦੇ ਅੱਗੇ ਜਿਹੜੇ ਪਠਾਨ ਸਨ ਉਹ ਨੱਠੇ ਜਾਂਦੇ ਨੇ, ਝੁੰਡਾਂ ਦੇ ਝੁੰਡ ਜਿਹੜੇ ਹਨ ਉਹ ਭੱਜੇ ਹਨ।
1: ਚੁਪਈ ਨਵਾਬ ਸਿੰਘਨ ਪੈ ਵਕੀਲ ਦੁੜਾਏ,
0: ਦੀਨਾ ਬੇਗ ਨਵਾਬ ਨੇ ਆਪਣਾ ਛੇਤੀ ਨਾਲ ਵਕੀਲ ਭੇਜਿਆ ਸਿੰਘਾਂ ਦੇ ਕੋਲ।
1: ਸਿੰਘ ਜੀ ਪਤੇ ਨਹੀਂ ਤੂੰ ਪਾਏ,
0: ਉਹ ਦੀਨਾ ਬੇਗ ਦਾ ਭੇਜਿਆ ਹੋਇਆ ਵਕੀਲ ਆ ਕਰਕੇ ਬਾਬਾ ਜੱਸਾ ਸਿੰਘ ਅਤੇ ਹੋਰ ਸਿੰਘਾਂ ਨੂੰ ਕਹਿਣ ਲੱਗਾ ਕਿ ਸਿੰਘੋ ਤੁਹਾਡੀ ਹੁਣ ਫਤਿਹ ਹੋਈ ਹੈ, ਜੰਗ ਦੇ ਵਿੱਚ ਤੁਸੀਂ ਜਿੱਤ ਪਾ ਲਈ ਹੈ,
1: ਅੱਗੇ ਕਦਮ ਨਾ ਕੀਓ ਜਾਏ,
0: ਹੁਣ ਤੁਸੀਂ ਅੱਗੇ ਵਾਧਾ ਨਾ ਕਰੋ ਕਿਉਂਕਿ ਵੈਰੀ ਹੁਣ ਭੱਜਿਆ ਹੈ, ਡੇਰਿਆਂ ਵਿੱਚ ਜਾ ਵੜੇ ਨੇ ਪਠਾਨ ਤੇ ਇੱਥੇ ਤੁਹਾਡੀ ਜਿੱਤ ਹੋਈ ਹੈ, ਹੁਣ ਇਹਨਾਂ ਦਾ ਤੁਸੀਂ ਪਿੱਛਾ ਨਾ ਕਰੋ।
1: ਇਹਾਂ ਕੀ ਜੋ ਡੇਰਾ ਥਾਏ,
0: ਹੁਣ ਤੁਸੀਂ ਆਪਣਾ ਡੇਰਾ ਜਿਹੜਾ ਹੈ ਉਹ ਇੱਥੇ ਹੀ ਕਰ ਲਓ।
1: ਇਮਹਮ ਝੰਡਾ ਦਿਓ ਫੜਾਏ,
0: ਇਸ ਤਰ੍ਹਾਂ ਹੁਣ ਅਸੀਂ ਆਪਣਾ ਜਿੱਤ ਦਾ ਜਿਹੜਾ ਝੰਡਾ ਹੈ ਉਹ ਇੱਥੇ ਜੰਗ ਦੇ ਮੈਦਾਨ ਦੇ ਵਿੱਚ ਗੱਡ ਦੇਨੇ ਹਾਂ।
1: ਨੱਟੇ ਕੁੱਤੇ ਨੇ ਗੈਲ ਦਬਾਏ,
0: ਜਦੋਂ ਕੁੱਤਾ ਭੱਜਦਾ ਹੈ ਤੇ ਉਹਦਾ ਫਿਰ ਪਿੱਛਾ ਨਹੀਂ ਕਰੀਦਾ, ਗੈਲ ਹੁੰਦਾ ਰਸਤਾ, ਭੱਜਦੇ ਹੋਏ ਕੁੱਤੇ ਦਾ ਜਿਹੜਾ ਰਸਤਾ ਹੈ ਉਹ ਨਹੀਂ ਦੱਬੀਦਾ।
1: ਫੌਜ ਨਟੇ ਨੇ ਗੈਲ ਦਬਾਈ,
0: ਇਸੇ ਤਰ੍ਹਾਂ ਜਦੋਂ ਫੌਜ ਹਾਰ ਕੇ ਨੱਠਦੀ ਹੋਵੇ ਨਾ, ਭੱਜਦੀ ਹੋਵੇ ਜਾਨਾਂ ਬਚਾ ਕਰਕੇ, ਤੇ ਸਿਆਣੇ ਕਹਿੰਦੇ ਉਹਨਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ।
1: ਚੁੱਪੇ ਚੋਰ ਤੇ ਸੱਟ ਨਾ ਕਹਿਓ,
0: ਕਿਉਂਕਿ ਜਦੋਂ ਚੋਰ ਭੱਜਦਾ ਹੈ ਤੇ ਫਿਰ ਡਰਿਆ ਹੋਇਆ ਚੋਰ, ਤੇ ਜੇ ਕੋਈ ਉਹਦਾ ਪਿੱਛਾ ਕਰੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਸੱਟ ਲਾ ਹੀ ਦਿੰਦਾ ਹੈ। ਇਸ ਕਰਕੇ ਦਾਨੇ ਵੀ ਕਹਿੰਦੇ ਨੇ ਕਿ ਚੋਰ ਦਾ ਵੀ ਪਿੱਛਾ ਨਾ ਕਰੋ, ਕਿਉਂਕਿ ਚੋਰ ਡਰਿਆ ਹੋਇਆ ਭੱਜਦਾ ਹੋਇਆ ਤੇ ਜਿਹੜਾ ਉਹਦੇ ਪਿੱਛੇ ਭੱਜ ਰਿਹਾ ਹੁੰਦਾ ਉਹਦੇ ਉਹ ਸੱਟ ਲਾ ਦਿੰਦਾ ਹੈ।
1: ਦੋਹਰਾ ਨੱਠੀ ਜਾਤੀ ਫੌਜ ਵੀ,
0: ਇਸ ਕਰਕੇ ਜਿਹੜੀ ਫੌਜ ਨੱਠ ਰਹੀ ਹੈ,
1: ਕਰਤ ਜੀ ਪੈ ਖੇਲਾ,
0: ਤੇ ਹੁਣ ਜਿਹੜਾ ਹੈ ਉਹ ਜੰਗ ਦਾ ਮੈਦਾਨ ਤੁਸੀਂ ਜਿੱਤ ਲਿਆ ਹੈ, ਇਸ ਰਣ ਭੂਮੀ ਦੇ ਵਿੱਚ ਤੁਹਾਡੀ ਜਿੱਤ ਹੋਈ ਹੈ।
1: ਜੈ ਪਰੈ ਕੋਈ ਸੂਰਮਾ,
0: ਹਾਂਜੀ
1: ਫਿਰ ਕਬ ਹੋਵੇ ਮੇਲਾ।
0: ਔਰ ਦੀਨਾ ਬੇਗ ਦੇ ਭੇਜੇ ਵਕੀਲ ਕਹਿੰਦੇ ਨੇ ਕਿ ਤੁਸੀਂ ਆਪਣੇ ਸਿੰਘ ਰੋਕ ਲਓ, ਸਿੰਘਾਂ ਨੂੰ ਇਹਨਾਂ ਦੇ ਪਿੱਛੇ ਨਾ ਭੇਜੋ, ਕਿਉਂਕਿ ਜੇ ਕੋਈ ਸੂਰਮਾ ਹੁਣ ਇਹਨਾਂ ਦੇ ਪਿੱਛੇ ਚੜਿਆ ਹੋਇਆ, ਪਿੱਛੇ ਨੱਠਦਾ ਹੋਇਆ ਸ਼ਹੀਦ ਹੋ ਗਿਆ, ਤੇ ਫਿਰ ਜਿਹੜੇ ਸਰੀਰਾਂ ਦੇ ਮੇਲ ਜਿਹੜੇ ਉਹ ਕਿਹੜਾ ਦੁਬਾਰਾ ਪਰਤ ਕੇ ਹੁੰਦੇ ਨੇ, ਇਸ ਕਰਕੇ ਸਿੰਘਾਂ ਦੀਆਂ ਜਾਨਾਂ ਬਹੁਤ ਕੀਮਤੀ ਨੇ, ਤੇ ਆਪਣੇ ਸਿੰਘ ਜਿਹੜੇ ਨੇ ਹੁਣ ਇੱਥੇ ਹੀ ਇਹਨਾਂ ਨੂੰ ਰੋਕ ਲਓ।
1: ਚੁਪਈ ਹਮ ਤੋਂ ਲੋੜ ਬਦੇ ਕੀ ਆਈ,
0: ਦੀਨਾ ਬੇਗ ਦੇ ਵਕੀਲ ਕਹਿਣ ਲੱਗੇ ਕਿ ਸਾਨੂੰ ਤਾਂ ਲੋੜ ਸੀ ਫਤਿਹ ਦੀ, ਸਾਨੂੰ ਤਾਂ ਜਿੱਤ ਚਾਹੀਦੀ ਸੀ,
1: ਸੋ ਅਬ ਹਮ ਕੋ ਤੁਮ ਗੁਰਦਈ,
0: ਉਹ ਜਿਹੜੀ ਫਤਿਹ ਹੈ ਇਸ ਜੰਗ ਦੇ ਵਿੱਚ ਸਾਡੀ ਅਤੇ ਤੁਹਾਡੀ ਹੋਈ ਹੈ, ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਹੈ ਕਿ ਇਹ ਜਿਹੜਾ ਜੰਗ ਹੈ ਇਹ ਪਠਾਣਾ ਕੋਲੋਂ ਤੁਸੀਂ ਜਿੱਤ ਲਿਆ ਹੈ।
1: ਸਿੰਘ ਮਾਣ ਤੇ ਪੀ ਆਏ ਖੜੇ,
0: ਸਿੰਘ ਜਿਹੜੇ ਸਨ ਉਸ ਵੇਲੇ ਮਾਨ ਤਹਿ ਪੀ ਖੜੇ, ਜਿਹੜੇ ਸਿਆਣੇ ਸਿੰਘ ਸਨ ਉਹ ਤਾਂ ਮੰਨ ਗਏ ਕਿਉਂਕਿ ਭੱਜਦੇ ਹੋਏ ਪਠਾਣਾ ਦਾ ਫਿਰ ਪਿੱਛਾ ਕੀਤਾ ਨਹੀਂ, ਤੇ ਮੰਨ ਕੇ ਗੱਲ ਉੱਥੇ ਖਲੋ ਗਏ ਹਨ।
1: ਦੁਰਾਨੀ ਨੱਠ ਜਾ ਡੇਰਨ ਵੜੇ,
0: ਜਿਹੜੇ ਦੁਰਾਨੀ ਸਨ ਪਠਾਨ ਸਨ ਲੜਨ ਵਿੱਚ ਬੜੇ ਬਹਾਦਰ ਮੰਨੇ ਹੋਏ, ਜਿਨ੍ਹਾਂ ਨੇ ਤੁਰਕਾਂ ਨੂੰ ਵੀ ਭਜਾ ਦਿੱਤਾ ਸੀ, ਦੀਨਾ ਬੇਗ ਵਰਗਿਆਂ ਤੋਂ ਰਾਜ ਖੋ ਲਿਆ ਸੀ, ਉਹਨਾਂ ਨੂੰ ਜਾਨਾਂ ਬਚਾ ਕਰਕੇ ਸਿੰਘਾਂ ਦੇ ਅੱਗੇ ਲਾ ਕੇ ਭੱਜਣਾ ਪਿਆ, ਔਰ ਉਹਨਾਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਹਨ।
1: ਤੂੰ ਲੱਗ ਪਰ ਗਈ ਥੀ ਤੈ ਰਾਤ,
0: ਉਸ ਵੇਲੇ ਜੰਗ ਕਰਦਿਆਂ ਕਰਦਿਆਂ ਇਹ ਜਿਹੜੀ ਸੀ ਦਿਨ ਬੀਤਿਆ ਤੇ ਰਾਤ ਹੋ ਗਈ ਹੈ।
1: ਐਸੀ ਭਈ ਤਹਾਂ ਕੀ ਬਾਤ ਆ,
0: ਇਸ ਤਰ੍ਹਾਂ ਇਹ ਜਿਹੜਾ ਦੁਆਬੇ ਦਾ ਜੰਗ ਹੋਇਆ ਹੈ ਔਰ ਇਸ ਜੰਗ ਦੇ ਵਿੱਚ ਗੁਰੂ ਕੇ ਖਾਲਸੇ ਨੇ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਤੇ ਜਿਹੜਾ ਜਲੰਧਰ ਦਾ ਸੂਬੇਦਾਰੀ ਸੀ ਉਹ ਵਚਨ ਕੀਤਾ ਸੀ ਦੀਨਾ ਬੇਗ ਨੂੰ ਦੇਣ ਵਾਸਤੇ ਉਹ ਤਿਆਰੀ ਕਰ ਲਈ।
1: ਗਏ ਦੁਰਾਨੀ ਆਪਣੇ ਡੇਰੇ,
0: ਜਿਹੜੇ ਦੁਰਾਨੀ ਸਨ ਪਠਾਨ ਸਨ ਉਹ ਆਪਣੀਆਂ ਜਾਨਾਂ ਬਚਾ ਕਰਕੇ ਭੱਜ ਗਏ ਹਨ।
1: ਸਭ ਨਟ ਚਲੇ ਰੱਖੇ ਕੋ ਘੇਰੇ,
0: ਸਾਰੇ ਜਿਹੜੇ ਸਨ ਉਸ ਵੇਲੇ ਨੱਠੇ ਹਨ ਤੇ ਸਾਰੇ ਪਾਸੇ ਜਿਹੜੇ ਨੇ ਉਹ ਘੇਰੇ ਤੋਂ ਨਿਕਲ ਨਿਕਲ ਕੇ ਭੱਜਦੇ ਹਨ।
1: ਦੋਹਰਾ ਸਿੰਘ ਜੋ ਹੁਸ਼ਿਆਰ ਤੇ ਗਏ ਸੋ ਗਿਲਜਨ ਗੈਲਾ,
0: ਜਿਹੜੇ ਸਿੰਘ ਜੰਗ ਲੜਨ ਦੇ ਵਿੱਚ ਬੜੇ ਹੁਸ਼ਿਆਰ ਨੇ ਬੜੇ ਫੁਰਤੀਲੇ ਨੇ ਉਹ ਪਿੱਛੇ ਨਹੀਂ ਮੁੜੇ, ਉਹ ਤੁਰਕਾਂ ਦੇ ਇਹਨਾਂ ਪਠਾਣਾਂ ਦੇ ਪਿੱਛੇ ਹੀ ਭੱਜੇ ਹਨ।
1: ਨਠਤ ਪਰਿਓ ਨ ਦੇਖੈ ਲੂਟ ਕਰੀ ਤੂੰ ਸੈਲਾ,
0: ਇਹਨਾਂ ਪਠਾਣਾਂ ਨੂੰ ਨੱਠਦਿਆਂ ਹੋਇਆਂ ਨੂੰ ਦੇਖ ਕਰਕੇ ਸਿੰਘਾਂ ਨੇ ਇਹਨਾਂ ਦੇ ਪੈਡ ਜਿਹੜੇ ਸਨ ਉਹ ਨਾਪ ਲਏ, ਪਿੱਛੇ ਚੜੇ ਹਨ ਇਹਨਾਂ ਦੇ ਉਹ ਇਸ ਕਰਕੇ ਕਿ ਇਹਨਾਂ ਪਠਾਣਾਂ ਨੂੰ ਹੁਣ ਸਾਹ ਵੀ ਨਹੀਂ ਲੈਣ ਦੇਣਾ, ਇੱਥੇ ਜਲੰਧਰ ਰੁਕਣ ਨਹੀਂ ਦੇਣਾ, ਜੇ ਰੁਕ ਗਏ ਤੇ ਫਿਰ ਇਹਨਾਂ ਨੇ ਪੈਰ ਜਮਾ ਲੈਣੇ ਨੇ। ਇਸ ਕਰਕੇ ਸਿੰਘਾਂ ਨੇ ਪਠਾਣਾਂ ਦਾ ਭੱਜਦਿਆਂ ਹੋਇਆਂ ਦਾ ਪਿੱਛਾ ਕੀਤਾ ਹੈ, ਇਹਨਾਂ ਦੇ ਪਿੱਛੇ ਹੀ ਆਏ ਹਨ।
1: ਅੱਧੀ ਰਾਤ ਚਾਂਦਣੀ ਪਈ,
0: ਅੱਧੀ ਰਾਤ ਜਿਹੜੀ ਸੀ ਉਹ ਬਤੀਤ ਹੋਈ ਤੇ ਦਿਨ ਚੜ੍ਹਨ ਵਾਲਾ ਅੱਧਾ ਦਿਨ ਜਿਹੜਾ ਹੈ ਉਹ ਅੱਧੀ ਰਾਤ ਬਾਕੀ ਰਹਿੰਦੀ ਦਿਨ ਚੜ੍ਹਨ ਨੂੰ ਤੇ ਉਸ ਵੇਲੇ ਰਾਤ ਚਾਨਣੀ ਹੁੰਦੀ ਹੈ। ਚਾਨਣੀ ਰਾਤ ਦੇ ਵਿੱਚ
1: ਸਿੰਘਨ ਡੇਰੇ ਖਬਰੋ ਆਈ,
0: ਸਿੰਘਨ ਡੇਰੇ ਖਬਰੇ ਆਈ, ਸਿੰਘਾਂ ਨੂੰ ਇਸ ਵੇਲੇ ਡੇਰੇ ਵਿੱਚ ਖਬਰ ਮਿਲੀ ਹੈ।
1: ਸਿੰਘਨ ਨਗਾਰੇ ਦੈ ਬਜਾਏ,
0: ਸਿੰਘਾਂ ਨੂੰ ਜਦੋਂ ਖਬਰ ਮਿਲੀ ਹੈ ਤੇ ਉਹਨਾਂ ਨੇ ਦਲ ਦੇ ਵਿੱਚ ਨਗਾਰੇ ਬਜਾ ਦਿੱਤੇ ਹਨ।
1: ਹੂਆ ਜੋ ਲੀਏ ਸਿੰਘਨ ਉਲਟਾਏ,
0: ਉਸ ਵੇਲੇ ਜਿਹੜੇ ਅੱਗੇ ਹੋ ਕਰਕੇ ਪਠਾਨ ਭੱਜ ਰਹੇ ਸਨ ਉਹਨਾਂ ਦੇ ਡੇਰੇ ਜਾ ਕਰਕੇ ਲੁੱਟਣੇ ਸ਼ੁਰੂ ਕਰ ਦਿੱਤੇ ਹਨ।
1: ਜਿਹਨੇ ਨਬੀ ਸੋ ਤਿਨਹੀ ਲਈ,
0: ਜਿਹਨੂੰ ਜੋ ਵਸਤੂ ਮਿਲੀ ਹੈ ਉਹਨੇ ਉਹ ਲੈ ਲਈ ਹੈ।
1: ਤਿਨਕੀ ਭੁੱਖ ਬਹੁਤ ਭੱਜ ਗਈ,
0: ਉਸ ਵੇਲੇ ਉਹਨਾਂ ਦੀ ਜਿਹੜੀ ਪਠਾਣਾ ਦੀ ਭੁੱਖ ਸੀ ਉਹ ਵੀ ਵਧੀ ਹੈ ਕਿ ਜੋ ਕੁਝ ਸਾਨੂੰ ਮਿਲਦਾ ਉਹ ਅਸੀਂ ਇੱਥੋਂ ਲੈ ਚੱਲੀਏ।
1: ਨਵਾਬ ਡੇਰੇ ਯੋਂ ਦੇ ਕਹਾਏ,
0: ਨਵਾਬ ਦੇ ਡੇਰੇ ਦੇ ਵਿੱਚ ਵੀ ਉਸ ਵੇਲੇ ਇਹ ਖਬਰ ਮਿਲੀ ਹੈ।
1: ਕਉ ਤੁਮਾਰੋ ਲੁੱਟਣ ਸੋ ਜਾਏ,
0: ਨਵਾਬ ਦੇ ਡੇਰੇ ਸਿੰਘਾਂ ਨੇ ਖਬਰ ਭੇਜ ਦਿੱਤੀ ਦੀਨਾ ਬੇਗ ਨੂੰ ਕਿ ਤੁਹਾਡਾ ਕੋਈ ਵੀ ਬੰਦਾ ਜਿਹੜਾ ਹੈ ਉਹ ਬਾਹਰ ਜਲੰਧਰ ਨੂੰ ਲੁੱਟਣ ਵਾਸਤੇ ਨਾ ਨਿਕਲੇ, ਕਿਉਂਕਿ ਫਿਰ ਨਾ ਤੁਹਾਡੀ ਪਛਾਣ ਰਹਿਣੀ ਅਤੇ ਨਾ ਪਠਾਣਾਂ ਦੀ। ਸਿੰਘਾਂ ਨੇ ਕਹਿ ਦਿੱਤਾ ਜਿਹੜਾ ਸਾਡੇ ਅੱਗੇ ਆਵੇਗਾ ਉਹਨੂੰ ਅਸੀਂ ਖਤਮ ਕਰਾਂਗੇ। ਇਸ ਲਈ ਨਵਾਬ ਨੂੰ ਦੀਨਾ ਬੇਗ ਨੂੰ ਵੀ ਉਹ ਖਬਰ ਭੇਜ ਦਿੱਤੀ ਹੈ ਕਿ ਹੁਣ ਸਿੰਘਾਂ ਦਾ ਦਲ ਅੱਗੇ ਚੜ੍ਹਾਈ ਕਰ ਰਿਹਾ ਕਿ ਜੋ ਕੁਝ ਹੁਣ ਵਸਤੂ ਮਿਲੇਗੀ ਉਹ ਸਿੰਘਾਂ ਦੀ ਹੈ, ਇਸ ਕਰਕੇ ਹੁਣ ਤੁਸੀਂ ਅੱਗੇ ਨਾ ਨਿਕਲਿਓ, ਅੱਗੇ ਕੋਈ ਵੀ ਲੁੱਟਣ ਵਾਸਤੇ ਤੁਹਾਡਾ ਬੰਦਾ ਨਾ ਆਵੇ।
1: ਸਿੰਘ ਲੈਣਗੇ ਸਾਥੇ ਲੂਟਾ,
0: ਜੋ ਕੁਝ ਵੀ ਹੁਣ ਮਿਲੇਗਾ ਉਹ ਸਿੰਘ ਹੀ ਪ੍ਰਾਪਤ ਕਰਨਗੇ, ਇਹੀ ਆਪਣੇ ਪਾਸ ਰੱਖਣਗੇ।
1: ਔਰ ਦੇਂਗੇ ਸਿਰਪੀ ਕੂਟਾ,
0: ਤੇ ਜਿਹੜਾ ਅੱਗੇ ਆਇਆ ਸਿੰਘਾਂ ਦੇ ਉਹ ਭਾਵੇਂ ਪਠਾਨ ਹੋਵੇ ਭਾਵੇਂ ਤੁਰਕ ਹੋਵੇ ਉਹਨਾਂ ਸਾਰਿਆਂ ਨੂੰ ਕੁੱਟ ਪਏਗੀ ਮਾਰ ਪਏਗੀ।
1: ਤਿਨਕੀ ਚੀਜ਼ ਸਭ ਸਿੰਘਨ ਲਈ,
0: ਫਿਰ ਜਿਹੜੀਆਂ ਪਠਾਣਾਂ ਨੇ ਵਸਤੂਆਂ ਪਹਿਲੋਂ ਆ ਕਰਕੇ ਖੋਹੀਆਂ ਸਨ ਉਹ ਸਿੰਘਾਂ ਨੇ ਇਹਨਾਂ ਦੇ ਕੋਲੋਂ ਇਹਨਾਂ ਦੇ ਡੇਰਿਆਂ ਦੇ ਵਿੱਚ ਜਾ ਕਰਕੇ ਸਾਰੀਆਂ ਲੈ ਲਈਆਂ ਹਨ।
1: ਡੇਰੇ ਤੋਪ ਸੋ ਫੂਕ ਬੁਝੇ,
0: ਜਿਹੜਾ ਤੋਪਖਾਨੇ ਦੇ ਵਿੱਚ ਬਰੂਦ ਸੀ ਉਹ ਵੀ

0: ਰਾਤ ਦੇ ਸਮੇਂ ਪਠਾਣਾ ਦੀ ਅਗਵਾਈ ਕਰ ਰਿਹਾ ਸੀ ਸਰ ਬੁਲੰਦ ਖਾਂ। ਸੋ ਉਹ ਵੀ ਆਪਣੀ ਜਾਨ ਬਚਾ ਕਰਕੇ ਭੱਜਿਆ ਹੈ।
1: ਭਾਰ ਬਰਦਾਰੇ ਸਭ ਰਹੀ ਲਈ ਜਲੰਧਰ ਪ੍ਰਭਾਤ।
0: ਇਸ ਸਰ ਬੁਲੰਦ ਖਾਂ ਨੂੰ ਜਲੰਧਰ ਵਿੱਚ ਹੀ ਸਵੇਰ ਹੋ ਗਈ ਹੈ, ਕਿਉਂਕਿ ਜੰਗ ਦੇ ਮੈਦਾਨ ਵਿੱਚੋਂ ਰਾਤ ਦੇ ਸਮੇਂ ਭੱਜ ਕੇ ਆਏ ਸੀ ਅਤੇ ਇੱਥੇ ਜਲੰਧਰ ਵੜਦਿਆਂ ਵੜਦਿਆਂ ਇਹਨਾਂ ਨੂੰ ਸਵੇਰ ਹੋ ਗਈ। ਇਹਨਾਂ ਦਾ ਬਹੁਤਾ ਸਮਾਨ ਜਲੰਧਰ ਦੇ ਵਿੱਚ ਪਿਆ ਸੀ ਜੋ ਇਹਨਾਂ ਨੇ ਬੇੜੀਆਂ ਦੇ ਵਿੱਚ ਲੱਦਿਆ ਸੀ ਜਾਂ ਬੇੜੀਆਂ ਦੇ ਵਿੱਚ ਭਰ ਭਰ ਕੇ ਸਤਲੁਜ ਪਾਰ ਕਰਕੇ ਲਿਜਾਣਾ ਸੀ, ਪਰ ਉਹ ਸਾਰਾ ਜਿਹੜਾ ਸਮਾਨ ਸੀ ਇਹਨਾਂ ਦਾ ਧਰਿਆ ਧਰਾਇਆ ਰਹਿ ਗਿਆ।
1: ਚੁਪਈ ਜਾਏ ਜਲੰਧਰ ਰਹਿਓ ਨਾ ਘੜੀ।
0: ਜਿਹੜਾ ਸਰ ਬੁਲੰਦ ਖਾਂ ਸੀ ਜਲੰਧਰ ਪਹੁੰਚ ਕਰਕੇ ਇੱਕ ਘੜੀ ਵੀ ਉੱਥੇ ਠਹਿਰ ਨਾ ਸਕਿਆ।
1: ਸਿੰਘਨ ਫੌਜ ਤਿਸ ਪਾਛੇ ਪੜੀ।
0: ਜਿਹੜੀ ਸਿੰਘਾਂ ਦੀ ਫੌਜ ਸੀ ਉਹ ਇਹਨਾਂ ਦੇ ਪਿੱਛੇ ਆਈ ਹੈ।
1: ਬਹੁਤ ਘੋੜੇ ਉਸ ਨਦੀਆਂ ਗੱਡੇ।
0: ਬਹੁਤੇ ਜਿਹੜੇ ਘੋੜੇ ਸਨ ਉਹ ਨਦੀਆਂ ਦੇ ਵਿੱਚ ਜਿਹੜਾ ਸਤਲੁਜ ਦਰਿਆ ਸੀ ਉਹਨਾਂ ਵਿੱਚ ਹੀ ਛੱਡ ਦਿੱਤੇ ਹਨ।
1: ਨੱਟੇ ਪੈਰੀ ਘੋੜੇ ਛੱਡੇ।
0: ਸਤਲੁਜ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਨੇ ਆਪਣੇ ਆਪਣੇ ਘੋੜੇ ਛੱਡ ਦਿੱਤੇ ਨੇ। ਘੋੜੇ ਦੀ ਰਕਾਬ ਦੇ ਵਿੱਚ ਸਿੰਘਾਂ ਨੇ ਪੈਰ ਤੱਕ ਨਹੀਂ ਸੀ ਪੈਣ ਦਿੱਤਾ ਤੇ ਜਿਹੜੇ ਪਠਾਨ ਸਨ ਤੇ ਸਰ ਬੁਲੰਦ ਖਾਂ ਵਰਗੇ ਉਹ ਤਾਂ ਆਪ ਦੇ ਘੋੜੇ ਛੱਡ ਕੇ ਹੀ ਉੱਥੇ ਭੱਜ ਗਏ ਹਨ।
1: ਜਲੰਧਰ ਭਾਜੜ ਪਈ।
0: ਜਲੰਧਰ ਦੇ ਵਿੱਚ ਬਹੁਤੀ ਪਠਾਣਾ ਦੇ ਵਿੱਚ ਭਾਜੜ ਪਈ ਹੈ।
1: ਦੋਗੜੀ ਆਏ ਜਲੰਧਰ ਵੜੀ।
0: ਜਿਹੜੀ ਲੁੱਟਣ ਵਾਲੀ ਜਿਹੜਾ ਦਸਤਾ ਸੀ ਲੁਟੇਰਿਆਂ ਦਾ ਉਹ ਵੀ ਜਲੰਧਰ ਪਹੁੰਚ ਗਿਆ ਹੈ।
1: ਦੋਨੋਂ ਸਿੰਘਨ ਫਿਰੀ ਆਏ ਛੂਟ।
0: ਉਸ ਵੇਲੇ ਸਿੰਘਾਂ ਨੇ ਕਿਸੇ ਨੂੰ ਵੀ ਉੱਥੇ ਛੁੱਟ ਨਹੀਂ ਸੀ ਦਿੱਤੀ।
1: ਖੂਬ ਕਾਰੀ ਭਾਜੜ ਕੀ ਲੂਟ।
0: ਜਿਹੜੀ ਭਾਜੜ ਉੱਥੇ ਆਈ ਸੀ ਲੁਟੇਰਿਆਂ ਦੀ, ਸਿੰਘਾਂ ਨੇ ਕਿੱਥੇ ਉਹਨਾਂ ਨੂੰ ਜਾਣ ਦੇਣਾ ਸੀ, ਉਹਨਾਂ ਨੂੰ ਵੀ ਸਿੰਘਾਂ ਨੇ ਜਾਂਦਿਆਂ ਹੋਇਆਂ ਨੂੰ ਲੁੱਟਿਆ ਹੈ।
1: ਤਬ ਲੋ ਸਭ ਦਲ ਆਏ ਪਹੁੰਚਾ।
0: ਇੰਨੇ ਚਿਰ ਵਿੱਚ ਸਾਰਾ ਜਿਹੜਾ ਦਲ ਸੀ ਖਾਲਸੇ ਦਾ ਉੱਥੇ ਪਹੁੰਚ ਗਿਆ।
1: ਪਹਿਲੇ ਲੁੱਟੇ ਗਿਰਦੇ ਕੂਚਾ।
0: ਪਹਿਲੇ ਜਿਹੜੇ ਜਲੰਧਰ ਦਾ ਚੁਗਿਰਦਾ ਸੀ ਉਹ ਪਹਿਲਾਂ ਲੁੱਟਿਆ ਹੈ।
1: ਦੀਨਾ ਬੇਗ ਪੈ ਤੁਰ ਪੁਕਾਰੇ।
0: ਦੀਨਾ ਬੇਗ ਦੇ ਤਾਈ ਜਿਹੜੇ ਪਠਾਨ ਹੈ ਤਾਂ ਤੁਰਕਾਂ ਵਿੱਚੋਂ ਇਕੱਠੇ ਹੀ ਨੇ, ਜਿਹੜੇ ਲੜਨ ਵਾਲੇ ਸਨ ਸਰ ਬੁਲੰਦ ਖਾਂ ਦੇ ਨਾਲ ਭੱਜ ਗਏ। ਜਿਹੜੇ ਘਰ ਬਣਾ ਕਰਕੇ ਜਲੰਧਰ ਦੇ ਚੁਗਿਰਦੇ ਬੈਠੇ ਸਨ, ਉੱਚੇ ਉੱਚੇ ਵੱਡੇ ਵੱਡੇ ਘਰ ਸਨ, ਉਹਨਾਂ ਨੇ ਫਿਰ ਜਿਹੜਾ ਤੁਰਕਾਂ ਦਾ ਸਰਦਾਰ ਨਵਾਬ ਦੀਨਾ ਬੇਗ ਸੀ ਉਹਨਾਂ ਨੂੰ ਪੁਕਾਰ ਕੀਤੀ ਹੈ।
1: ਰੱਖ ਲਓ ਜਲੰਧਰ ਹੈਸੇ ਤੇ ਭਾਰੇ।
0: ਉਹਨਾਂ ਨੇ ਦੀਨਾ ਬੇਗ ਨੂੰ ਇਹ ਬੇਨਤੀ ਕੀਤੀ ਆਪਣੇ ਵੱਲੋਂ ਕਿ ਜਿਹੜਾ ਜਲੰਧਰ ਹੈ ਇਹ ਲੁੱਟਣੋਂ ਬਚਾ ਲਓ, ਕਿ ਹੁਣ ਜਿਹੜੇ ਲੜਨ ਵਾਲੇ ਸਨ ਸਰ ਬੁਲੰਦ ਖਾਂ ਵਰਗੇ ਪਠਾਨ ਉਹ ਤਾਂ ਜਲੰਧਰ ਛੱਡ ਕੇ ਭੱਜ ਗਏ ਨੇ, ਅਸੀਂ ਤਾਂ ਪ੍ਰਜਾ ਹਾਂ, ਜਿਸ ਤਰ੍ਹਾਂ ਤੁਸੀਂ ਸਾਨੂੰ ਰੱਖੋਗੇ ਅਸੀਂ ਤੁਹਾਡੇ ਕੋਲ ਰਹਿ ਲਵਾਂਗੇ। ਇਸ ਕਰਕੇ ਦੀਨਾ ਬੇਗ ਨੂੰ ਉਹਨਾਂ ਪਠਾਣਾਂ ਨੇ ਜਿਹੜੇ ਕੁਝ ਘਰ ਸਨ ਪਠਾਣਾ ਤੁਰਕਾਂ ਦੇ ਉਹਨਾਂ ਨੇ ਆਪਣੇ ਵੱਲੋਂ ਬੇਨਤੀ ਕੀਤੀ ਹੈ।
1: ਕਰੋੜ ਰੁਪਈਏ ਜਲੰਧਰ ਮਾਹੇ।
0: ਕਹਿਣ ਲੱਗੇ ਕਿ ਤੁਸੀਂ ਲੁੱਟਦੇ ਕਿਉਂ, ਘਰਾਂ ਨੂੰ ਤਬਾਹ ਕਿਉਂ ਕਰ ਰਹੇ ਹੋ, ਅਸੀਂ ਆਪਣੇ ਵੱਲੋਂ 1 ਕਰੋੜ ਰੁਪਈਆ ਜਿਹੜਾ ਹੈ ਉਹ ਇਕੱਠਾ ਕਰਕੇ ਤੁਹਾਨੂੰ ਤੋਹਫੇ ਵਜੋਂ ਦੇਵਾਂਗੇ, ਇਨਾਮ ਵਜੋਂ ਦੇਵਾਂਗੇ।
1: ਹੱਥੀ ਦੇ ਤਾਂ ਲੁਟਾਓ ਸੋ ਨਾਹੀ।
0: ਅਸੀਂ ਹੱਥੀ ਇਹ ਆਪਣੇ ਵੱਲੋਂ ਭੇਟਾ ਜਿਹੜੀ ਹੈ ਕਰੋੜਾਂ ਰੁਪਈਆ ਦੀ ਦਿੰਦੇ ਹਾਂ। ਤੁਸੀਂ ਸਾਡਾ ਜਿਹੜਾ ਘਰ ਹੈ, ਸਾਡੇ ਮਹਿਲ ਨੇ, ਇਹ ਜਿਹੜਾ ਜਲੰਧਰ ਦਾ ਇਲਾਕਾ ਹੈ ਇਹਨੂੰ ਲੁੱਟਣੋਂ ਬਚਾ ਲਓ।
1: ਦੀਨਾ ਬੇਗ ਜੱਸਾ ਸਿੰਘ ਪਾਸ।
0: ਜਿਹੜਾ ਨਵਾਬ ਦੀਨਾ ਬੇਗ ਸੀ ਤੇ ਉਸ ਨੇ ਫਿਰ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਉਹਨਾਂ ਦੇ ਕੋਲ
1: ਖਾਲਸਯੋ ਗੁਪਤੀ ਭੇਜੀ ਅਰਦਾਸ।
0: ਉਸ ਵੇਲੇ ਸਿੰਘਾਂ ਨੂੰ ਗੁਪਤੀ ਇਹ ਬੇਨਤੀ ਭੇਜੀ ਹੈ। ਗੁਪਤੀ ਬੇਨਤੀ ਤਾਂ ਭੇਜੀ ਹੈ ਕਿਉਂਕਿ ਦੀਨਾ ਬੇਗ ਦੇ ਨਾਲ ਜਿਹੜਾ ਵਡਭਾਗ ਸਿੰਘ ਸੀ ਉਹਨੇ ਇਹ ਪਹਿਲਾਂ ਸਹੁੰ ਚੁਕਾਈ ਸੀ ਕਿ ਜਦੋਂ ਆਪਾਂ ਚੜ੍ਹਾਈ ਕਰਾਂਗੇ ਜਲੰਧਰ ਦੇ ਉੱਪਰ ਤੇ ਜਿਹੜਾ ਨਾਸਰ ਅਲੀ ਖਾਂ ਹੈ ਤੇ ਉਹਦੀ ਜਿਹੜੀ ਲਾਸ਼ ਹੈ ਜਾਂ ਉਹਦਾ ਸਰੀਰ ਉਹਨੂੰ ਫੂਕਣਾ ਹੈ, ਜਿਸ ਤਰ੍ਹਾਂ ਕਰਤਾਰਪੁਰ ਉਹਨੂੰ ਅੱਗ ਲਾ ਕੇ ਸਾੜਿਆ, ਬੇਅਦਬੀ ਕੀਤੀ ਆ ਸਥਾਨ ਦੀ, ਗਾਵਾਂ ਵੱਢੀਆਂ ਨੇ ਉੱਥੇ, ਉਸੇ ਤਰ੍ਹਾਂ ਅਸੀਂ ਇਹਨਾਂ ਪਠਾਣਾਂ ਨੂੰ ਕੀਤੀ ਦਾ ਫਲ ਦੇਵਾਂਗੇ। ਜਿਹੜਾ ਜਲੰਧਰ ਦਾ ਚੁਗਿਰਦਾ ਹੈ ਉਹਨੂੰ ਫੂਕ ਕੇ ਰੱਖ ਦਾਂਗੇ, ਲੁੱਟਾਂਗੇ, ਮਾਰਾਂਗੇ ਤੇ ਤੂੰ ਫਿਰ ਵਿੱਚ ਪੈ ਕੇ ਇਹ ਨਾ ਛਡਾਈ, ਕਹਿ ਕੇ ਕਿ ਸਾਡੇ ਭਰਾ ਨੇ ਇਹਨਾਂ ਨੂੰ ਛੱਡ ਦਿਓ। ਤਾਂ ਫਿਰ ਦੀਨਾ ਬੇਗ ਨੇ ਸਹੁੰ ਚੁੱਕੀ ਸੀ ਕਿ ਠੀਕ ਹੈ, ਤੁਸੀਂ ਮੇਰਾ ਸਾਥ ਦਿਓ, ਮੈਨੂੰ ਨਵਾਬੀ ਲੈ ਕੇ ਦਿਓ, ਫਿਰ ਜਿੱਦਾਂ ਤੁਸੀਂ ਕਰੋਗੇ ਮੈਨੂੰ ਮਨਜ਼ੂਰ ਹੈ। ਪਰ ਹੁਣ ਕੁਝ ਤੁਰਕਾਂ ਦੇ ਵੀ ਘਰ ਸਨ, ਉਹਨਾਂ ਨੇ ਦੀਨਾ ਬੇਗ ਨੂੰ ਬੇਨਤੀ ਕੀਤੀ ਹੈ ਅਤੇ ਦੀਨਾ ਬੇਗ ਨੇ ਸੋਚਿਆ ਕਿ ਮੈਂ ਹੁਣ ਵਿਭਾਗ ਸਿੰਘ ਦੇ ਕੋਲ ਕਿਹੜੇ ਮੂੰਹ ਦੇ ਨਾਲ ਜਾਵਾਂ। ਇਸ ਲਈ ਸਿੰਘਾਂ ਦਾ ਸਰਦਾਰ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਉਹਨਾਂ ਨੂੰ ਫਿਰ ਗੁਪਤ ਤੌਰ ਦੇ ਉੱਤੇ ਆਪਣੀ ਬੇਨਤੀ ਭੇਜੀ ਹੈ।
1: ਮੇਰੋ ਬੋਇਨਾ ਕਹਿ ਸਕੈ ਬਡਭਾਗ ਸਿੰਘ ਕੇ ਪਾਏ।
0: ਦੀਨਾ ਬੇਗ ਕਹਿੰਦਾ ਹੈ ਕਿ ਮੈਂ ਆਪਣੇ ਮੂੰਹੋਂ ਇਹ ਬੇਨਤੀ ਕਰ ਨਹੀਂ ਸਕਦਾ ਕਿ ਜਲੰਧਰ ਦਾ ਇਲਾਕਾ ਹੁਣ ਨਾ ਲੁੱਟੋ ਨਾ ਇਹਨਾਂ ਨੂੰ ਮਾਰੋ, ਕਿਉਂਕਿ ਮੇਰੀ ਵਿਭਾਗ ਸਿੰਘ ਦੇ ਨਾਲ ਗੱਲ ਹੋ ਚੁੱਕੀ ਹੈ।
1: ਜਲੰਧਰ ਬਚੇ ਬਚਾਏ ਜੇ ਮੁੰਦੇ ਟਕੇ ਸੋ ਬੇਪਰਵਾਹੇ।
0: ਚਲੋ ਹੁਣ ਪਠਾਨ ਕੱਢ ਦਿੱਤੇ ਨੇ ਤੇ ਜੇ ਜਲੰਧਰ ਦੇ ਕੁਝ ਘਰ ਬਚਦੇ ਨੇ ਤੇ ਉਹਨਾਂ ਨੂੰ ਬਖਸ਼ ਦੋ, ਕਿਉਂਕਿ ਉਹ ਆਪਣੇ ਆਪ ਟਕੇ ਦੇਣ ਲਈ ਤਿਆਰ ਨੇ। ਲੁੱਟਮਾਰ ਕਰਕੇ ਵੀ ਤਾਂ ਉਹਨਾਂ ਕੋਲੋਂ ਧਨ ਹੀ ਲੈਣਾ ਹੈ, ਪਰ ਅਸਲ ਵਿੱਚ ਇਹ ਮਕਸਦ ਨਹੀਂ ਸੀ, ਕਿਉਂਕਿ ਜਿਸ ਤਰ੍ਹਾਂ ਇਹਨਾਂ ਪਠਾਣਾ ਨੇ ਕੀਤਾ ਸੀ ਇਸ ਤਰ੍ਹਾਂ ਇਹਨਾਂ ਨੂੰ ਕੀਤੀ ਦਾ ਫਲ ਦੇਣਾ ਸੀ। ਦਾਨਿਆਂ ਦਾ ਕਹਿਣਾ, ਹੱਥਾਂ ਬਾਜ ਕਰਾਰਿਆਂ ਬੈਰੀ ਕਦੇ ਨਾ ਹੁੰਦੇ ਮਿੱਤ, ਜਿੰਨਾ ਚਿਰ ਇਹਨਾਂ ਨੂੰ ਕਰਾਰੇ ਹੱਥ ਨਾ ਦਿਖਾਏ ਜਾਣ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਜਿਹੜੇ ਲੋਕ ਗਿਆਨ ਦੇ ਨਾਲ ਸਮਝਣ ਵਾਲੇ ਨਹੀਂ ਸੀ ਨਾ, ਜਿਨ੍ਹਾਂ ਨੂੰ ਬਾਤਾਂ ਦੇ ਨਾਲ ਅਸਰ ਨਹੀਂ ਹੁੰਦਾ, ਉਹਨਾਂ ਨੂੰ ਫਿਰ ਹਥਿਆਰਾਂ ਦੇ ਨਾਲ ਉਹਨਾਂ ਦੀ ਭਾਸ਼ਾ ਉਹਨਾਂ ਦੇ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਸਮਝਾਈ ਜਾਵੇ ਤਾਂ ਗੱਲ ਉਹਨਾਂ ਦੇ ਸਮਝ ਵਿੱਚ ਪੈਂਦੀ ਹੈ। ਬਸ ਇਹੋ ਹੀ ਕਾਰਨ ਸੀ ਕਿ ਜਿਸ ਤਰ੍ਹਾਂ ਪਠਾਣਾ ਨੇ ਲੁੱਟ ਮਚਾਈ ਸੀ, ਅਸਥਾਨ ਦੀ ਬੇਅਦਬੀ ਕੀਤੀ, ਅੱਗ ਲਾਈ, ਇਸੇ ਤਰ੍ਹਾਂ ਬਚਨ ਕੀਤਾ ਸੀ ਦੀਨਾ ਬੇਗ ਦੇ ਨਾਲ ਕਿ ਜਦੋਂ ਆਪਾਂ ਜਲੰਧਰ 'ਤੇ ਚੜ੍ਹਾਈ ਕਰਾਂਗੇ ਤਾਂ ਇਹਨਾਂ ਦੇ ਘਰ ਵੀ ਨਹੀਂ ਬਖਸ਼ਣੇ, ਜਿਸ ਤਰ੍ਹਾਂ ਇਹਨਾਂ ਨੇ ਢਾਏ ਨੇ ਇਹਨਾਂ ਨੂੰ ਵੀ ਕੀਤੀ ਦਾ ਫਲ ਦੇਣਾ ਹੈ। ਪਰ ਜਦੋਂ ਹੁਣ ਦੀਨਾ ਬੇਗ ਦੇ ਕੋਲ ਤੁਰਕ ਚੱਲ ਕੇ ਆ ਗਏ ਅਤੇ ਦੀਨਾ ਬੇਗ ਹੈ ਤਾਂ ਚਲੋ ਤੁਰਕ ਹੀ ਸੀ, ਹੈ ਬੜਾ ਹੁਸ਼ਿਆਰ ਸੀ, ਲੋੜ ਪੈਣ 'ਤੇ ਗਧੇ ਨੂੰ ਵੀ ਬਾਪ ਬਣਾ ਲੈਣਾ ਅਤੇ ਜਦੋਂ ਕੰਮ ਨਿਕਲ ਜਾਣਾ ਤਾਂ ਫਿਰ ਬਾਪ ਨੂੰ ਵੀ ਬਾਪ ਨਾ ਜਾਣਨਾ। ਇਹ ਬੜਾ ਨੀਤੀਵਾਨ ਸੀ, ਜਦੋਂ ਲੋੜ ਪਈ ਨਵਾਬੀ ਲੈਣ ਵਾਸਤੇ ਅਤੇ ਸਿੰਘਾਂ ਦੇ ਤਰਲੇ ਕੱਢੇ ਅਤੇ ਹੁਣ ਜਦੋਂ ਦੇਖਿਆ ਪਠਾਨ ਜਲੰਧਰ ਛੱਡ ਕੇ ਭੱਜ ਗਏ ਨੇ ਤਾਂ ਤੁਰਕ ਇਹਦੀ ਪ੍ਰਜਾ ਬਣਨ ਨੂੰ ਤਿਆਰ ਨੇ ਅਤੇ ਫਿਰ ਇਹਨੇ ਤੁਰਕਾਂ ਦੀ ਗੱਲ ਮੰਨੀ ਹੈ ਔਰ ਸਿੰਘਾਂ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਏ ਨੂੰ ਗੁਪਤੀ ਅਰਦਾਸ ਬੇਨਤੀ ਭੇਜੀ ਹੈ ਕਿ ਤੁਸੀਂ ਹੁਣ ਕਿਰਪਾ ਕਰੋ ਅਤੇ ਜਿਹੜੇ ਜਿਹੜੇ ਘਰ ਬਚਦੇ ਹਨ ਜਲੰਧਰ ਦੇ ਉਹ ਬਚਾ ਲਓ, ਛੱਡ ਦਓ।
1: ਚੋ ਭਾਈ ਤਬ ਜੱਸਾ ਸਿੰਘ ਨਗਾਰਾ ਭਜਵਾਇਆ।
0: ਉਸ ਵੇਲੇ ਇਹ ਬੇਨਤੀ ਸੁਣ ਕੇ ਨਾ ਦੀਨਾ ਬੇਗ ਦੀ ਅਤੇ ਬਾਬਾ ਜੱਸਾ ਸਿੰਘ ਜੀ ਨੇ ਨਗਾਰਾ ਵਜਵਾ ਦਿੱਤਾ, ਕਿਉਂਕਿ ਨਗਾਰਾ ਦੋਵੇਂ ਸਮੇਂ ਵੱਜਦਾ ਸੀ। ਜੇ ਕਿਤੇ ਫੌਜਾਂ ਚੜ੍ਹੇ ਆਉਣ ਅਤੇ ਜੰਗ ਸ਼ੁਰੂ ਕਰਨਾ ਹੋਵੇ ਤਾਂ ਉਦੋਂ ਵੀ ਨਗਾਰਾ ਵੱਜਦਾ, ਅਤੇ ਜੇ ਜੰਗ ਹੋ ਰਿਹਾ ਹੋਵੇ ਤਾਂ ਜੰਗ ਦੇ ਵਿੱਚ ਰੌਲਾ ਬਹੁਤ ਪੈਂਦਾ ਹੈ, ਸ਼ਸਤਰਾਂ ਦਾ, ਅਸਤਰਾਂ ਦਾ, ਸੂਰਮਿਆਂ ਦਾ, ਅਤੇ ਫਿਰ ਜੇ ਜੰਗ ਰੋਕਣਾ ਹੋਵੇ ਤਾਂ ਫਿਰ ਵੀ ਨਗਾਰਾ ਹੀ ਵੱਜਦਾ ਹੈ। ਦੋਵੇਂ ਸਮੇਂ ਨਗਾਰਾ ਵੱਜਦਾ ਸੀ। ਹੁਣ ਜੰਗ ਤਾਂ ਹੋ ਰਹੀ, ਲੁੱਟਮਾਰ ਤਾਂ ਚੱਲ ਰਹੀ ਸੀ ਪਠਾਣਾ ਦੀ, ਪਰ ਜਦੋਂ ਦੀਨਾ ਬੇਗ ਨੇ ਚਰਨਾਂ ਵਿੱਚ ਆ ਕਰਕੇ ਬੇਨਤੀ ਕਰ ਦਿੱਤੀ ਹੈ, ਫਿਰ ਬਾਬਾ ਜੱਸਾ ਸਿੰਘ ਜੀ ਨੇ ਉਸ ਵੇਲੇ ਨਗਾਰਾ ਵਜਵਾਇਆ ਹੈ ਇਹ ਮਾਰ ਰੋਕਣ ਵਾਸਤੇ।
1: ਬਡਭਾਗ ਸਿੰਘ ਨੇ ਸੋ ਸੁਣ ਪਾਇਆ।
0: ਪਰ ਹੁਣ ਇਸੇ ਫੌਜਾਂ ਦੇ ਨਾਲ, ਦਲ ਦੇ ਨਾਲ ਵਡਭਾਗ ਸਿੰਘ ਵੀ ਨਾਲ ਸੀ, ਉਹ ਵੀ ਬੜਾ ਗੁੱਸੇ ਦੇ ਵਿੱਚ ਸੀ, ਕਿਉਂਕਿ ਕਰਤਾਰਪੁਰ ਅਸਥਾਨ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨੇੜਲੇ ਕੁਝ ਬੰਦੇ ਪਠਾਣਾ ਨੇ ਮਾਰੇ, ਕਰਤਾਰਪੁਰ ਇਹਨਾਂ ਦੇ ਸਾਹਮਣੇ ਸਾੜਿਆ ਔਰ ਕਰਤਾਰਪੁਰ ਥੰਮ ਸਾਹਿਬ ਉਹ ਅਸਥਾਨ ਹੈ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਸਤ ਕਮਲਾਂ ਦੇ ਨਾਲ ਉਹ ਥੰਮ ਸੁਸ਼ੋਭਿਤ ਕੀਤਾ ਗਿਆ ਔਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਉੱਥੇ ਪਏ ਹਨ। ਇਸ ਕਰਕੇ ਵਿਭਾਗ ਸਿੰਘ ਦੇ ਸਾਹਮਣੇ ਉਹ ਥਾਂ ਸਾੜਿਆ ਸੀ, ਤਾਂ ਹੀ ਉਹ ਫਿਰ ਗੁਰੂ ਕਾ ਖਾਲਸਾ ਬਾਅਦ ਵਿੱਚ ਵੀ ਕੋਈ ਨੇੜਤਾ ਸਿੰਘਾਂ ਨੇ ਨਹੀਂ ਰੱਖੀ, ਕਿਉਂਕਿ ਬਾਬੇ ਧੀਰ ਮੱਲ ਦੇ ਪੋਤਰੇ ਦਾ ਅੱਗੇ ਪੜਪੋਤਾ ਹੈ ਵਡਭਾਗ ਸਿੰਘ ਤਾਂ ਲੱਗਾ ਕਿਉਂਕਿ ਅੰਮ੍ਰਿਤ ਛਾ ਕੇ ਖੰਡੇ ਦੀ ਪੌਲ ਅਤੇ ਪੰਥ ਦੇ ਵਿੱਚ ਇਹ ਸ਼ਾਮਲ ਹੋ ਗਏ ਸਨ। ਫਿਰ ਪੰਥ ਨੇ ਬਾਅਦ ਵਿੱਚ ਵਾਸਤਾ ਕਿਉਂ ਨਾ ਰੱਖਿਆ? ਕਿਉਂਕਿ ਇੱਕ ਤਾਂ ਥੰਮ ਸਾਹਿਬ ਦੀ ਬੇਅਦਬੀ ਅੱਖਾਂ ਦੇ ਸਾਹਮਣੇ ਹੋਣ ਦਿੱਤੀ, ਨਾ ਸ਼ਹੀਦ ਹੋਏ ਅਤੇ ਨਾ ਉਸ ਵੇਲੇ ਸਿੰਘਾਂ ਨੂੰ ਖਬਰ ਦਿੱਤੀ ਸੀ। ਚਲੋ ਇਹ ਬਾਅਦ ਦਾ ਵਾਕਿਆ ਹੈ। ਬਾਅਦ ਵਿੱਚ ਧੌਲੀ ਧਾਰ ਜਿਹੜਾ ਇਲਾਕਾ ਪਹਾੜਾਂ ਦੇ ਵਿੱਚ ਉਨੇ ਤੋਂ ਅੱਗੇ ਹੈ, ਉੱਥੇ ਜਾ ਕਰਕੇ ਜਿਹੜੀ ਹੋਰ ਮੱਤ ਹੈ, ਜਿਹੜੀ ਆ ਭੂਤਾਂ ਨੂੰ ਕੱਢਣ ਵਾਲੀ ਮੱਤ, ਉਹ ਧਾਰਨ ਕਰ ਲਈ। ਇਸ ਕਰਕੇ ਗੁਰੂ ਕੇ ਖਾਲਸੇ ਨੇ ਇਹ ਜਿਹੜਾ ਸੰਬੰਧ ਸੀ ਇਹਨਾਂ ਨਾਲ ਉਹ ਤੋੜ ਦਿੱਤਾ। ਪਰ ਇੱਥੇ ਜੰਗ ਇਕੱਠਿਆਂ ਤਾਂ ਲੜੀ ਸੀ ਕਿ ਗੁਰੂ ਕੇ ਅਸਥਾਨ ਦੀ ਜਿਹੜੀ ਬੇਅਦਬੀ ਹੋਈ ਸੀ, ਮਰਿਆਦਾ ਬਹਾਲ ਕਰਾਉਣ ਦੇ ਲਈ ਸਿੰਘ ਇਕੱਠੇ ਹੋਏ ਸਨ। ਇਹ ਵੀ ਇੱਕ ਜੰਗ ਦੀ ਕਹਿ ਲਓ ਨੀਤੀ ਹੀ ਸੀ, ਕਿਉਂਕਿ ਤੁਰਕ ਵੀ ਨਾਲ ਸਨ। ਅਤੇ ਦੀਨਾ ਬੇਗ ਨੇ ਜਦੋਂ ਬਾਬੇ ਜੱਸਾ ਸਿੰਘ ਨੂੰ ਬੇਨਤੀ ਭੇਜੀ, ਬਾਬੇ ਜੱਸਾ ਸਿੰਘ ਨੇ ਉਸ ਵੇਲੇ ਨਗਾਰਾ ਵਜਵਾ ਦਿੱਤਾ ਅਤੇ ਇਹ ਜਿਹੜੀ ਮਾਰ ਪੈ ਰਹੀ ਸੀ ਪਠਾਣਾਂ ਨੂੰ ਉਸ ਵੇਲੇ ਰੁਕ ਗਈ। ਪਰ ਵਡਭਾਗ ਸਿੰਘ ਫਿਰ ਗੁੱਸੇ ਦੇ ਵਿੱਚ ਆ ਕਰਕੇ ਉਹਨੇ ਜਦੋਂ ਰੁਕਦਾ ਹੋਇਆ ਕੰਮ ਦੇਖਿਆ ਤੇ ਫਿਰ ਗੁੱਸੇ ਚ ਆ ਕੇ ਕਿਹਾ ਸੀ ਕਿ ਇਸ ਤਰ੍ਹਾਂ ਗੱਲ ਨਹੀਂ ਬਣਨੀ ਕਿ ਜਿਹੜੀ ਗੱਲ ਹੋਈ ਹੈ ਦੀਨਾ ਬੇਗ ਦੇ ਨਾਲ ਹੋਣਾ ਉਸੇ ਤਰ੍ਹਾਂ ਹੀ ਹੈ, ਇਹਨਾਂ ਪਠਾਣਾਂ ਦੇ ਘਰ ਵੀ ਉਸੇ ਤਰ੍ਹਾਂ ਸਾੜੇ ਜਾਣੇ। ਪਰ ਫਿਰ ਦੀਨਾ ਬੇਗ ਨੇ ਕਹਿਣਾ ਕਿ ਵੇਖੋ ਮੈਂ ਤਾਂ ਤੁਹਾਡੀ ਸ਼ਰਨ ਵਿੱਚ ਹੀ ਹਾਂ, ਜਿੱਦਾਂ ਤੁਸੀਂ ਕਹੋਗੇ ਮੈਂ ਵੀ ਉੱਦਾਂ ਹੀ ਚੜ੍ਹਾਈ ਕਰਾਂਗਾ। ਪਰ ਹੁਣ ਜਿਹੜੀ ਲੜਨ ਵਾਲੀ ਪਠਾਣਾਂ ਦੀ ਫੌਜ ਸੀ ਉਹ ਤਾਂ ਨੱਠ ਗਈ, ਅਤੇ ਨਾਲੇ ਤੁਹਾਡਾ ਬਚਨ ਹੋਇਆ ਸੀ ਨਾਸਰ ਅਲੀ ਖਾਂ ਜਿਹਨੇ ਬੇਅਦਬੀ ਕੀਤੀ ਹੈ ਸਾਂ ਦੀ, ਉਹਨੂੰ ਸਾੜਨਾ ਹੈ ਅਤੇ ਉਹ ਕੰਮ ਤੁਸੀਂ ਆਪਣਾ ਪੂਰਾ ਕਰ ਲਓ, ਤੁਹਾਨੂੰ ਰੋਕਦੇ ਨਹੀਂ। ਫਿਰ ਨਾਸਰ ਅਲੀ ਖਾਂ ਮਰ ਚੁੱਕਿਆ ਸੀ ਅਤੇ ਕਬਰ ਦੇ ਵਿੱਚੋਂ ਉਹਦੀ ਲੋਥ ਕੱਢ ਕੇ ਉਹਦੀ ਸਾੜੀ ਗਈ ਸੀ ਉਸੇ ਤਰ੍ਹਾਂ ਲੋਥ, ਕਿਉਂਕਿ ਇਸਲਾਮ ਦੇ ਵਿੱਚ ਕੋਈ ਸੜ ਕੇ ਮਰੇ ਜਾਂ ਮਰਨ ਤੋਂ ਬਾਅਦ ਸੜੇ ਤਾਂ ਉਹਨੂੰ ਚੰਗਾ ਨਹੀਂ ਮੰਨਦੇ। ਪਰ ਇਹਨਾਂ ਨੇ ਅਸਥਾਨ ਨੂੰ ਸਾੜਿਆ ਸੀ, ਇਸੇ ਤਰ੍ਹਾਂ ਫਿਰ ਨਾਸਰ ਅਲੀ ਖਾਂ ਨੂੰ ਸਾੜਿਆ ਗਿਆ। ਔਰ ਜਿਹੜੀ ਇੱਥੋਂ ਦੀ ਨਵਾਬੀ ਸੀ ਉਹ ਦੀਨਾ ਬੇਗ ਨੇ ਲਈ, ਔਰ ਬਾਅਦ ਵਿੱਚ ਫਿਰ ਸਿੰਘਾਂ ਨੇ ਸਰਹੰਦ ਨੂੰ ਚੜ੍ਹਾਈ ਕੀਤੀ ਸੀ, ਕਿਉਂਕਿ ਗੁਰੂ ਕਲਗੀਧਰ ਜੀ ਦਾ ਵਚਨ ਹੋਇਆ ਸੀ ਕਿ ਸਰਹੰਦ ਜਿਹੜੀ ਹੈ ਉਹਦੀ ਇੱਟ ਨਾਲ ਇੱਟ ਖੜਕੇਗੀ ਔਰ ਇੱਥੋਂ ਦੀ ਜਿਹੜੀਆਂ ਟਾਰੀਆਂ ਨੇ ਉਹ ਮਲੀਆਂ ਮੇਟ ਹੋਣਗੀਆਂ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਚੜ੍ਹਾਈ ਕੀਤੀ ਸੀ, ਪਰ ਕੁਝ ਕੁ ਬਾਹਰਲੇ ਇਲਾਕੇ ਸਰਹੰਦ ਦੇ ਰਹਿੰਦੇ ਸਨ, ਉੱਥੇ ਵੀ ਪਠਾਣ ਬੈਠੇ ਸੀ। ਫਿਰ ਸਿੰਘਾਂ ਨੇ ਉੱਧਰ ਨੂੰ ਚੜ੍ਹਾਈ ਕਰਨੀ ਹੈ। ਇਹ ਪ੍ਰਸੰਗ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਨਿਯਤ ਕੀਤਾ ਹੋਇਆ ਇਹ ਕਥਾ ਦਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਇਸ਼ਾਰਾ ਕਰ ਰਿਹਾ। ਸਾਧ ਸੰਗਤ ਜੀ ਆਓ, ਸਾਡੇ ਬਹੁਤ ਹੀ ਸਨਮਾਨਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਉਹਨਾਂ ਪਾਸੋਂ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਲਾਹੇ ਲਈਏ। ਦੋ ਪੰਕਤੀਆਂ ਖੀਰਲੀਆਂ ਸਰਵਣ ਕਰੋ, ਫਤਿਹ ਬੁਲਾਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੀ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਮਹਾਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੁਨਿਆਵੀ ਕੰਮਾਂ ਕਾਰਾਂ ਨੂੰ ਸੰਕੋਚ ਕੇ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਸੋਧਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਸਰਵਣ ਕੀਤੇ ਅਤੇ ਸਤਿਕਾਰਯੋਗ ਮਹਾਨ ਸ਼ਖਸੀਅਤ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਪਾਸੋਂ ਆਪ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਗੌਰਵਮਈ ਇਤਿਹਾਸ ਕੌਮ ਦਾ ਮਹਾਨ ਲਾਸਾਨੀ ਮਾਣਮੱਤਾ ਇਤਿਹਾਸ ਸਰਵਣ ਕੀਤਾ। ਕਿਉਂਕਿ ਮਰਿਆਦਾ ਹੈ ਇਸ ਦਰਬਾਰ ਦੇ ਅੰਦਰ ਜਿੱਥੇ ਅਸੀਂ ਪਾਵਨ ਬਾਣੀ ਦੇ ਨਾਲ ਜੁੜਨਾ ਹੈ, ਸਾਡੇ ਜੀਵਨ ਦਾ ਆਧਾਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨਾ, ਸੁਣਨਾ, ਵਾਚਣਾ, ਵਿਚਾਰਨਾ, ਕੀਰਤਨ ਸਰਵਣ ਕਰਨਾ। ਉੱਥੇ ਸਾਡੇ ਵਡੇਰਿਆਂ ਵੱਲੋਂ ਪੰਥ ਵੱਲੋਂ ਇਹ ਮਰਿਆਦਾ ਘੜੀ ਗਈ ਹੈ ਕਿ ਨਾਲ ਦੀ ਨਾਲ ਯੋਧਿਆਂ ਦੀਆਂ ਸੂਰਬੀਰਾਂ ਦੀਆਂ ਜਿਨ੍ਹਾਂ ਨੇ ਪੰਥ ਦੀ ਖਾਤਰ ਸ਼ਹਾਦਤਾਂ ਦਿੱਤੀਆਂ, ਲੜਾਈਆਂ ਲੜੀਆਂ, ਜੰਗ ਲੜੇ, ਖੂਨ ਡੋਲ ਵੀਆਂ, ਜੰਗਾਂ ਕੀ ਦਿੱਤੀਆਂ ਨੇ, ਔਰ ਖਾਲਸੇ ਪੰਥ ਦੇ ਝੰਡੇ ਲਹਿਰਾਏ, ਖਾਲਸਾ ਪੰਥ ਦਾ ਰਾਜ ਕਾਇਮ ਕੀਤਾ, ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਮ 'ਤੇ ਸਿੱਕੇ ਜਾਰੀ ਕੀਤੇ, ਔਰ ਉਹ ਮਾਣਮੱਤਾ ਇਤਿਹਾਸ ਉਹਦੀਆਂ ਕਥਾਵਾਂ ਜਿਹੜੀਆਂ ਨੇ, ਸੂਰਜ ਪ੍ਰਕਾਸ਼ ਗ੍ਰੰਥ ਹੈ, ਭਾਵੇਂ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਭਾਵੇਂ ਨਵੀਨ ਪੰਥ ਪ੍ਰਕਾਸ਼ ਹੈ, ਇਤਿਹਾਦਕ ਇਹਨਾਂ ਗ੍ਰੰਥਾਂ ਦੀ ਕਥਾ ਜੋ ਹੈ ਉਹ ਸਾਡੇ ਇਤਿਹਾਸਕ ਸਥਾਨਾਂ 'ਤੇ ਹੋਣ ਦਾ ਵਿਧਾਨ ਹੈ ਹੀ ਹੈ। ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ 'ਤੇ ਸਿਆਣੇ ਪ੍ਰਬੰਧਕਾਂ ਵੱਲੋਂ ਯਤਨ ਕੀਤੇ ਗਏ ਨੇ ਵੀ ਨਵੀਂ ਪੀੜ੍ਹੀ ਨੂੰ, ਨਵੀਂ ਜਨਰੇਸ਼ਨ ਨੂੰ ਇਤਿਹਾਸ ਵੀ ਸਰਵਣ ਕਰਵਾਇਆ ਜਾਏ, ਕਿਉਂਕਿ ਸਾਨੂੰ ਆਪਣੇ ਪੁਰਖਿਆਂ 'ਤੇ ਤਾਂ ਹੀ ਮਾਣ ਹੋਵੇਗਾ, ਸਾਨੂੰ ਸਾਡੀ ਬੈਕਗਰਾਊਂਡ ਦਾ, ਪਿਛੋਕੜ ਦਾ, ਅਸੀਂ ਕੀ ਹਾਂ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਬਣਾਇਆ, ਅਸੀਂ ਕੀ ਬਣਦੇ ਜਾ ਰਹੇ ਹਾਂ, ਉਹ ਇਤਿਹਾਸ ਬੜਾ ਜ਼ਰੂਰੀ ਹੈ। ਕਿਉਂਕਿ ਸਿਆਣੇ ਪੁਰਖਾਂ ਦਾ ਐਸਾ ਮੰਨਣਾ ਵੀ ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਸਮਾਂ ਪਾ ਕੇ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਨੇ, ਔਰ ਇਤਿਹਾਸ ਰਿਪੀਟ ਵੀ ਹੁੰਦਾ ਰਹਿੰਦਾ ਹੈ। ਇਤਿਹਾਸ ਮਨੁੱਖ ਨੂੰ ਕਹਿਣ ਤੋਂ ਭਾਵ ਜੋ ਪਿੱਛੇ ਘਟਨਾਵਾਂ ਵਾਪਰੀਆਂ ਨੇ ਉਹਦੇ ਤੋਂ ਮਨੁੱਖ ਬਹੁਤ ਕੁਝ ਸਿੱਖ ਕੇ ਆਪਣੀ ਕੌਮ ਲਈ, ਆਪਣੇ ਪੰਥ ਲਈ, ਆਪਣੇ ਸਮਾਜ ਲਈ ਨਵਾਂ ਕੁਝ ਕਰਨ ਦੇ ਲਈ ਉਹਨੂੰ ਬਹੁਤ

ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪਾਠ ਬਹੁਤ ਹੋ ਰਹੇ ਨੇ, ਪ੍ਰਚਾਰ ਬਹੁਤ ਹੈ, ਪਰ ਕਿਤੇ ਨਾ ਕਿਤੇ ਅਸੀਂ ਫਿਰ ਵੀ ਉਹਨਾਂ ਤਿੱਥਾਂ ਦੇ ਨਾਲ ਜਿਨ੍ਹਾਂ ਦੇ ਬਾਰੇ ਮਹਾਰਾਜ ਨੇ ਸਿੱਧੇ ਤੇ ਸਪੱਸ਼ਟ ਸ਼ਬਦ ਕਹੇ ਨੇ, ਸਤਿਗੁਰ ਬਾਝੋਂ ਅੰਧ ਗੁਵਾਰ, ਥਿੱਤੀ ਵਾਰ ਸੇਵੈ ਮੁਗਦ ਗੁਵਾਰ, ਫਿਰ ਵੀ ਕਿਸੇ ਨਾ ਕਿਸੇ ਅਗਿਆਨਤਾ ਕਰਕੇ ਅਸੀਂ ਉਹਨਾਂ ਤਿੱਥਾਂ ਨੂੰ ਕਈ ਵਾਰੀ ਤਰਜੀਹ ਇੰਨੀ ਦੇ ਦਿੰਦੇ ਹਾਂ, ਅਸੀਂ ਗੁਰਮਤ ਦਾ ਧਿਆਨ ਹੀ ਨਹੀਂ ਰੱਖਦੇ ਵੀ ਗੁਰਮਤ ਅਨੁਸਾਰ ਇਹਨਾਂ ਦਿਨਾਂ ਦੀ ਕੋਈ ਅਹਿਮੀਅਤ ਹੈ ਵੀ ਹੈ। ਗੁਰਮਤ ਗੁਰੂ ਮਹਾਰਾਜ ਜੀ ਦੇ ਬਾਰੇ ਕੀ ਕਹਿੰਦੇ ਨੇ, ਸੋ ਆਪਾਂ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ, ਅੱਜ ਆਪ ਜੀ ਨੇ ਸਰਵਣ ਕੀਤਾ, ਨੌਵਾਂ ਬੰਦ ਹੈ ਤੇ ਨੌਵੀਂ ਤਿੱਥ ਜੋ ਹੈ ਉਹਦੇ ਨਾਲ ਸੰਬੰਧਿਤ ਸਲੋਕ ਉਹਦਾ ਮੂਲ ਪਾਠ ਸਰਵਣ ਕੀਤਾ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 298 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ। ਆਓ ਭਾਗਾਂ ਵਾਲਿਓ, ਆਪਾਂ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਨੌਵੀਂ ਬਾਰੇ, ਨੌਵੀਂ ਤਿੱਥ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੀ ਕਿਰਪਾ ਕਰ ਰਹੇ ਨੇ, ਕੀ ਸੇਧ ਦੇ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਪਿਆਰ ਨਾਲ ਸਰਬੱਤ ਸੰਗਤ ਉਚਾਰਨ ਕਰਿਓ, ਆਖੋ ਜੀ ਸਤਿ

ਉਹ ਪਰਮਾਤਮਾ ਨੂੰ ਸਿਮਰਦਾ ਹੀ ਨਹੀਂ ਹੈ। ਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ ਉਹਨੂੰ ਸ਼ਾਕਤ ਆਖਿਆ ਤੇ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਕਹਿੰਦੇ ਨੇ ਵੀ ਐਸੇ ਵਿਅਕਤੀ ਨੂੰ ਤਾਂ ਮੱਥੇ ਵੀ ਨਹੀਂ ਲਾਉਣਾ ਚਾਹੀਦਾ, ਉਹ ਤਾਂ ਸੰਗਤ ਨਹੀਂ ਕਰਨੀ ਚਾਹੀਦੀ। ਸਾਕਤ ਸੰਗ ਨਾ ਕੀਜੀ ਹੈ ਦੂਰੋਂ ਜਾਈਏ ਭਾਗ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਨਾਨਕ ਨਾਮ ਵਿਸਾਰੇ ਹੈ ਨਰਕ ਸੁਰਗ ਅਵਤਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਨਾਮ ਦੀ ਵਰਤੋਂ ਕਰਦਿਆਂ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਨਾਮ ਨੂੰ ਵਿਸਾਰਤਾ, ਪਰਮੇਸ਼ਰ ਦੇ ਨਾਮ ਨੂੰ ਵਿਸਾਰੇ ਹੈ ਵਿਸਾਰਨ ਦੇ ਨਾਲ, ਇਹ ਵਿਸਾਰੀਆ ਨਹੀਂ ਪੜ੍ਹਨਾ ਇਹਨੂੰ। ਵੈਸੇ ਇੱਥੇ ਪਾਠ ਬਹੁਤ ਸਮਾਗਮ ਹੋ ਕੇ ਹਟਿਆ, ਵਿਦਵਾਨ ਸੱਜਣਾ ਨੇ ਤੁਹਾਨੂੰ ਇਹ ਨੁਕਤੇ ਸਮਝਾਏ ਨੇ, ਤੇ ਤੁਸੀਂ ਜੇ ਉਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋਗੇ ਤੇ ਬਾਣੀ ਪੜ੍ਹਨ ਦੇ ਵਿੱਚ ਵੀ ਔਰ ਬਾਣੀ ਨੂੰ ਸਮਝਣ ਦੇ ਵਿੱਚ ਵੀ ਤੁਹਾਨੂੰ ਸੌਖ ਪ੍ਰਾਪਤ ਹੋਵੇਗੀ ਸੌਖੇ ਤਰੀਕੇ ਦੇ ਨਾਲ। ਹੁਣ ਨਾਨਕ ਨਾਮ ਵਿਸਾਰੇ ਹੈ, ਪਰਮਾਤਮਾ ਦੇ ਨਾਮ ਨੂੰ ਵਿਸਾਰਨ ਦੇ ਨਾਲ ਕੀ ਹੋਵੇਗਾ? ਕਹਿੰਦੇ ਨਰਕ ਸੁਰਗ ਅਵਤਾਰ, ਕਦੇ ਨਰਕ ਦੇ ਵਿੱਚ ਕਦੇ ਸੁਰਗ ਦੇ ਵਿੱਚ। ਅਵਤਾਰ ਦਾ ਮਤਲਬ ਹੈ ਜਨਮ ਲੈਣਾ। ਜਦੋਂ ਕੋਈ ਆਪਾਂ ਕਹਿੰਦੇ ਵੀ ਫਲਾਣਾ ਅਵਤਾਰ ਹੈ ਉਹ ਮਨੁੱਖਾ ਸਰੀਰ ਵਿੱਚ ਆਉਂਦਾ, ਉਹਨੂੰ ਆਪਾਂ ਤਾਂ ਹੀ ਕਹਿੰਦੇ ਹਾਂ ਨਾ ਵੀ ਰੱਬ ਜਦੋਂ ਮਨੁੱਖਾ ਸਰੀਰ ਵਿੱਚ ਆਉਂਦਾ ਉਹਨੂੰ ਆਪਾਂ ਕਹਿੰਦੇ ਵੀ ਇਹਨੇ ਅਵਤਾਰ ਧਾਰਿਆ। ਇੱਥੇ ਕਹਿੰਦੇ ਨੇ ਮੁੜ ਮੁੜ ਕੇ ਉਹ ਜਨਮ ਲੈਂਦਾ, ਬਹੁਰ ਬਹੁਰ ਅਵਤਾਰ। ਇਹ ਵੀ ਜਿਹੜੇ ਬਚਨ ਆਉਂਦੇ ਨੇ ਵੀ ਸੰਤ ਕੀ ਨਿੰਦਾ ਨਾਨਕ ਆ, ਉਹ ਵੀ ਇਹ ਹੈ ਵੀ ਜਿਨ੍ਹਾਂ ਨੇ ਪਰਮਾਤਮਾ ਦੀ ਸਿਲਸਿਲਾ ਨਹੀਂ ਕੀਤੀ ਸਗੋਂ ਭਲੇ ਲੋਕਾਂ ਦੀ, ਸੰਤ ਜਨਾਂ ਦੀ, ਭਗਤ ਜਨਾਂ ਦੀ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕੀਤੀ, ਉਹਨਾਂ ਨੂੰ ਤਾਂ ਫਲ ਕੀ ਮਿਲਿਆ? ਸੰਤ ਕੀ ਨਿੰਦਾ ਨਾਨਕ ਆ, ਬਹੁਰ ਬਹੁਰ ਮੁੜ ਮੁੜ ਕੇ ਅਵਤਾਰ ਉਹਨਾਂ ਨੂੰ ਜਨਮ ਲੈਣਾ ਪਿਆ। ਇੱਥੇ ਅਵਤਾਰ ਦਾ ਭਾਵ ਉਹ ਨਹੀਂ ਲੈਣਾ ਵੀ ਜਿਵੇਂ ਆਪਾਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਅਵਤਾਰ ਹੋਏ ਨੇ ਜੀ, ਕ੍ਰਿਸ਼ਨ ਅਵਤਾਰ ਹੋਏ ਨੇ ਜਾਂ ਹੋਰ, ਵੀ ਨਿੰਦਿਆ ਕਰਨ ਦੇ ਨਾਲ ਕੋਈ ਅਵਤਾਰੀ ਪੁਰਸ਼ ਬਣ ਜਾਂਦਾ, ਐਸਾ ਅਰਥ ਕੋਈ ਨਹੀਂ ਹੈ ਇਹਦਾ। ਐਸਾ ਕਦਾ ਚਿਤ ਸੋਚਣਾ ਬਈ ਉਸ ਕੰਸੈਪਟ ਦੇ ਵਿੱਚ ਇਹ ਗੱਲ ਹੈ ਨਾ। ਇੱਥੇ ਅਵਤਾਰ ਦਾ ਅਰਥ ਹੈ ਜਨਮ ਲੈਣਾ। ਜਨਮ ਆਪਣੇ ਆਪ ਦੇ ਵਿੱਚ ਇੱਕ ਦੁੱਖ ਹੈ, ਅਸੀਂ ਮਰਨ ਨੂੰ ਇਕੱਲਾ ਦੁੱਖ ਮੰਨਦੇ ਹਾਂ, ਜਨਮ ਵੀ ਆਪਣੇ ਆਪ ਦੇ ਵਿੱਚ ਦੁੱਖ ਹੈ, ਕਿਉਂਕਿ ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਮੌਤ ਤੇ ਜਾ ਕੇ, ਕਿਹੜਾ ਖਤਮ ਹੋ ਜਾਂਦੀ ਹੈ ਦੁਬਾਰੇ ਫਿਰ ਜਨਮ ਹੈ, ਆਵਾਗੁਣ ਜਿਹਨੂੰ ਕਿਹਾ ਜਾਂਦਾ। ਇਸ ਕਰਕੇ ਨਾਮ ਨੂੰ ਵਿਸਾਰੇ ਹੈ ਮਨੁੱਖ, ਕਦੇ ਨਰਕ ਦੇ ਵਿੱਚ ਚਲਾ ਜਾਂਦਾ, ਕਦੇ ਸੁਰਗ ਦੇ ਵਿੱਚ ਚਲਾ ਜਾਂਦਾ, ਤੇ ਜਿਹੜਾ ਨਰਕ 'ਚ ਗਿਆ ਉਹਨੇ ਦੁੱਖ ਭੋਗੇ, ਜਿਹੜਾ ਸਵਰਗ 'ਚ ਗਿਆ ਉਹਨੇ ਚਲੋ ਉਹ ਜਿਵੇਂ ਮੰਨਿਆ ਗਿਆ ਵੀ ਉਹਨੂੰ ਸੁੱਖ ਮਿਲੇ, ਪਰ ਆਵਾਗੁਣ ਤੋਂ ਛੁਟਕਾਰਾ ਤਾਂ ਨਹੀਂ ਹੋਇਆ, ਜਨਮ ਮਰਨ ਦੇ ਗੇੜ 'ਚੋਂ ਤਾਂ ਨਹੀਂ ਛੁਟਕਾਰਾ ਹੋਇਆ, ਪਤਾ ਨਹੀਂ ਕਿੰਨੀ ਵਾਰ ਉਹ ਨਰਕ ਭੋਗਣੇ ਪਏ। ਇਸ ਕਰਕੇ ਨਰਕ ਸੁਰਗ ਅਵਤਾਰ ਮਹਾਰਾਜ ਇੱਥੇ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਨਾਰਾਇਣ ਨੂੰ ਨਹੀਂ ਸਿਮਰਿਆ, ਇਹ ਉਹਨਾਂ ਨੂੰ ਮੋਹ ਉਹ ਸਵਾਦ ਵਿਕਾਰ ਜਿਹੜੇ ਇੱਥੇ ਫਸ ਗਏ, ਆਹ ਉਹਨਾਂ ਨੂੰ ਫਲ ਮਿਲਿਆ, ਇਹ ਉਹਨਾਂ ਨੂੰ ਭੁਗਤਣਾ ਪਿਆ। ਅੱਗੇ ਪੌੜੀ ਦੇ ਵਿੱਚ ਕਹਿਣ ਲੱਗੇ ਨੌਵੀਂ, ਇਹ ਨੌ ਜਿਹੜੀ ਪੌੜੀ ਦੇ ਵਿੱਚ ਕਹਿਣ ਲੱਗੇ ਨੌਵੀਂ ਤਿਥ ਹੈ ਚੰਦਰਮਾ ਨਾਲ ਸੰਬੰਧਿਤ। ਨੌਵੀਂ ਨਵੇਂ ਸ਼ਿਦਰ ਅਪਬੀਤ, ਅਸੀਂ ਨੌਵੀਂ ਨੂੰ ਕਹੀ ਗਏ ਵੀ ਅੱਜ ਨੌਵੀਂ ਹੈ, ਫਲਾਣੀ ਥਾਂ ਤੇ ਨੌਵੀਂ ਭਰਦੀ ਹੈ, ਇਹ ਚੰਗਾ ਦਿਨ ਹੈ, ਇਹ ਬੜਾ ਸ਼ੁਭ ਦਿਨ ਹੈ। ਤੇ ਨੌਵੀਂ ਦਾ ਕਹਿਣ ਤੋਂ ਭਾਵ ਕਈਆਂ ਥਾਵਾਂ ਤੇ ਮੇਲੇ ਲੱਗਦੇ ਨੇ, ਪਰ ਬਿਲਕੁਲ ਗੁਰਮਤਿ ਕੀ ਕਹਿ ਰਹੀ ਹੈ? ਕਹਿੰਦੇ ਭਾਈ ਨੌਵੀਂ ਤਿਥ ਇਹ ਕਹਿ ਰਹੀ ਹੈ ਵੀ ਪਰਮਾਤਮਾ ਨੇ ਜਿਹੜੇ ਨੌ ਛਿੱਦਰ ਦਾ ਮਤਲਬ ਛੇਕ ਸੁਰਾਗ ਮੋਰੀਆਂ ਸਾਡੇ ਸਰੀਰ ਦੇ ਵਿੱਚ, ਜਿਹਨੂੰ ਨੌ ਦੁਆਰੇ ਆਖਿਆ, ਦੋ ਨੇਤਰ, ਦੋ ਨਾਸਕਾ ਇਤਿਆਦਿਕ, ਮੂੰਹ ਇਤਿਆਦਿਕ, ਗੁਪਤ ਅੰਗ ਜਿਹੜੇ ਨੇ, ਉਹ ਨੌ ਜਿਹੜੇ ਛਿੱਦਰ ਨੇ, ਜਿਹੜੇ ਨੌ ਸੁਰਾਗ ਨੇ, ਛੇਕ ਨੇ, ਉਹ ਅਪਵੀਤ ਅਪਵਿੱਤਰ ਨੇ। ਅੱਖਾਂ ਕਿਵੇਂ ਪਵਿੱਤਰ ਹੁੰਦੀਆਂ ਨੇ? ਜਦੋਂ ਇਹਨਾਂ ਅੱਖਾਂ ਦੇ ਨਾਲ ਮਾੜਾ ਵੇਖਾਂਗੇ। ਕੰਨ ਕਦੋਂ ਪਵਿੱਤਰ ਹੁੰਦੇ ਨੇ? ਜਦੋਂ ਇਹਨਾਂ ਨਾਲ ਗਲਤ ਸੁਣਾਂਗੇ। ਰਸਨਾ ਕਦੋਂ ਪਵਿੱਤਰ ਹੁੰਦੀ ਹੈ? ਜਦੋਂ ਇਹਦੇ ਨਾਲ ਗਲਤ ਬੋਲਾਂਗੇ, ਜਦੋਂ ਇਹ ਸਵਾਦਾਂ 'ਚ ਪੈ ਗਏ, ਕੰਨਾਂ ਨੂੰ ਸਵਾਦ ਪੈ ਗਿਆ ਨਿੰਦਿਆ ਚੁਗਲੀ ਦਾ, ਜੀਭਾਂ ਨੂੰ ਸਵਾਦ ਪੈ ਗਿਆ ਰਸਾਂ ਕਸਾਂ ਦਾ, ਅੱਖਾਂ ਨੂੰ ਸਵਾਦ ਪੈ ਗਿਆ ਪਰ ਤਨ ਦੇਖਣ ਦਾ, ਇਹ ਹੈ ਮੋਹਿਓ ਸਵਾਦ ਵਿਕਾਰ। ਨਾਰਾਇਣ ਸਿਮਰਿਆ ਨਹੀਂ, ਪਰਮਾਤਮਾ ਨੂੰ ਕੰਨਾਂ ਨਾਲ ਸੁਣਿਆ ਨਹੀਂ, ਉਹਦੇ ਬਚਨ ਰਸਨਾ ਨਾਲ ਉਹਦੀ ਸਿਫਸਲਾ ਨਹੀਂ ਕੀਤੀ, ਅੱਖਾਂ ਨਾਲ ਉਹਨੂੰ ਜ਼ਰੇ ਜ਼ਰੇ ਵਿੱਚ ਵਸੇ ਹੋਏ ਨੂੰ ਵੇਖਣ ਦਾ ਯਤਨ ਨਹੀਂ ਕੀਤਾ, ਸਗੋਂ ਮੋਹਿਓ ਸਵਾਦ ਵਿਕਾਰ। ਕੰਨ ਵੀ ਸਵਾਦਾਂ 'ਚ ਪੈ ਗਏ ਔਰ ਨੇਤਰ ਵੀ ਸਵਾਦਾਂ 'ਚ ਪੈ ਗਏ, ਰਸਨਾ ਵੀ ਸਵਾਦਾਂ 'ਚ ਪੈ ਗਈ, ਇੰਦਰੇ ਜਿੰਨੇ ਸੀ ਸਵਾਦਾਂ 'ਚ ਪੈ ਗਏ, ਇਹਦੇ ਨਾਲੇ ਸਾਰੇ ਅਪਵਿੱਤਰ ਹੋ ਗਏ, ਮੈਲੇ ਹੋ ਗਏ। ਅਸੀਂ ਭਾਵੇਂ ਵਾਰ ਵਾਰ
ਅੱਖਾਂ ਨੂੰ ਸਾਫ਼ ਕਰਦੇ ਹਾਂ ਪਾਣੀ ਦੇ ਨਾਲ, ਉਹ ਪਵਿੱਤਰ ਨਹੀਂ ਹੁੰਦੀਆਂ, ਸਾਫ਼ ਹੁੰਦੀਆਂ ਨੇ। ਕੰਨ ਆਪਾਂ ਜਿਹੜੇ ਮਰਜ਼ੀ ਈਅਰ ਸਪੈਸ਼ਲਿਸਟ ਤੋਂ ENT ਤੋਂ ਸਾਫ਼ ਕਰਾਈ ਚੱਲੀਏ, ਕੰਨ ਪਵਿੱਤਰ ਨਹੀਂ ਹੋਣਗੇ, ਕੰਨ ਸਾਫ਼ ਹੋਣਗੇ। ਇਸੇ ਮਹਾਰਾਜ ਕਹਿੰਦੇ ਪਵਿੱਤਰ ਕਦੋਂ ਹੋਣਗੇ ਇਹ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਤੁਸੀਂ ਪੜ੍ਹਦੇ ਹੋ ਨਾ ਮਹਾਰਾਜ ਇਸੇ ਬਾਣੀ ਦੇ ਸੁਖਮਨੀ ਸਾਹਿਬ ਦੇ ਵਿੱਚ ਬਚਨ ਕਰਨਗੇ। ਨਾਮ ਜਪੈ, ਨਾਮ ਜਪਣ ਦੇ ਨਾਲ ਜਦੋਂ ਖੇਡ ਅੱਗੇ ਤੁਰੇਗੀ। ਸੋ ਇੱਥੇ ਹੈ, ਨੌ ਦੁਆਰੇ ਹੀ, ਨੌ ਦਰਵਾਜ਼ੇ ਹੀ ਮਨੁੱਖ ਦੇ ਗੰਦੇ ਹੋ ਜਾਂਦੇ ਨੇ, ਪਲੀਤ ਹੋ ਜਾਂਦੇ ਨੇ, ਅਪਵਿੱਤਰ ਹੋ ਜਾਂਦੇ ਨੇ। ਹਰ ਨਾਮ ਨ ਜਪਹਿ ਕਰਤ ਵਿਪਰੀਤ, ਹਰੀ ਦਾ ਨਾਮ ਨਹੀਂ ਜਪਦੇ ਕਰਤ ਵਿਪਰੀਤ, ਸਗੋਂ ਵਿਪਰੀਤ ਦਾ ਅਰਥ ਹੁੰਦਾ ਉਲਟ, ਓਪੋਜ਼ਿਟ ਚੱਲਣਾ। ਜਿਹੜਾ ਇਹਨਾਂ ਦਾ ਕੰਮ ਹੈ ਇੰਦਰੀਆਂ ਦਾ, ਨੌ ਜਿਹੜੇ ਛਿੱਦਰ ਨੇ ਉਹਨਾਂ ਦੇ ਉਲਟ ਚੱਲਣਾ। ਕੰਨਾਂ ਦਾ ਕੰਮ ਕੀ ਹੈ, ਅੱਖਾਂ ਦਾ ਕੰਮ ਕੀ ਹੈ, ਰਸਨਾਂ ਦਾ ਕੰਮ ਕੀ ਹੈ, ਅਤੇ ਇਹ ਤਾਂ ਜੇ ਤੁਸੀਂ ਗੁਰੂ ਸਾਹਿਬ ਨੂੰ ਪੁੱਛੋਗੇ ਉਹ ਤਾਂ ਕਹਿੰਦੇ ਨੇ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ। ਗੁਰੂ ਸਾਹਿਬ ਨੂੰ ਪੁੱਛੋਗੇ ਉਹ ਤਾਂ ਕਹਿੰਦੇ ਨੇ ਸਰਬਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ। ਜੇ ਤੁਸੀਂ ਬਾਣੀ ਨੂੰ ਪੁੱਛੋਗੇ ਇਹ ਰਸਨਾ ਤੂੰ ਅਨਰਸ ਰਾਜ ਰਹੀ, ਪਰ ਅਸੀਂ ਕਹਿੰਦੇ ਹਾਂ ਵੀ ਬਸ ਇਹ ਖਾਣ ਪੀਣ ਲਈ ਨੇ, ਸਵਾਦ ਭੋਗਣ ਲਈ ਨੇ, ਵਿਕਾਰ ਭੋਗਣ ਲਈ ਨੇ, ਉਲਟ ਹੋ ਗਿਆ ਨਾ ਕੰਮ। ਇਹ ਹੈ ਇਹਨਾਂ ਦਾ ਕੰਮ ਹੋਰ ਸੀ, ਪਰ ਅਸੀਂ ਲਾ ਲਿਆ ਹੋਰ ਪਾਸੇ। ਕੰਨਾਂ ਦਾ ਕੰਮ ਸੀ ਇਹ ਸਰਵਣ ਹੋ ਮੇਰੇ ਹੋ, ਪਰ ਅਸੀਂ ਉਸਤਤ ਤੇ ਨਿੰਦਾ ਵਾਲੇ ਪਾਸੇ ਲਾਤਾ, ਆਪਣੀ ਉਸਤਤ ਹੀ ਦੂਜੇ ਦੀ ਨਿੰਦਿਆ ਸੁਣਨ ਲੱਗ ਪਏ। ਇਸ ਕਰਕੇ ਹਰ ਨਾਮ ਨਾ ਜਪ ਹੈ ਕਰਤ ਵਿਪਰੀਤ, ਵਿਪਰੀਤ ਉਲਟ ਚੱਲ ਪਏ ਨੇ। ਇਹਨਾਂ ਤੋਂ ਸਹੀ ਕੰਮ ਲਿਆ ਜਾਣਾ ਚਾਹੀਦਾ ਸੀ, ਜਿਸ ਕੰਮ ਵਾਸਤੇ ਮਹਾਰਾਜ ਕਹਿੰਦੇ ਤੈਨੂੰ ਇੰਦਰੇ ਮਿਲੇ ਨੇ। ਸਰੀਰ ਤੋਂ ਕਿਹੜਾ ਆਪਾਂ ਸਹੀ ਕੰਮ ਲੈਂਦੇ ਹਾਂ ਭਾਗਾਂ ਵਾਲੇ ਹੋ, ਸਰੀਰ ਮਿਲਿਆ ਕਾਹਦੇ ਵਾਸਤੇ, ਇਹ ਸਰੀਰ ਆ ਮੇਰੇ ਆ, ਇਹ ਜੱਗ ਮੈਂ ਆਏ ਕਹਿ ਕਿਹਾ ਤੁਧ ਕਰਮ ਕਮਾਇਆ। ਤੁਸੀਂ ਉਹ ਪੜ੍ਹੋ ਕਿ ਕਰਮ ਕਮਾਇਆ ਤੁਧ ਸਿਰਾ ਜਾਤੋ ਜੱਗ ਮੈਂ ਆਇਆ। ਅਸੀਂ ਇਹ ਸਰੀਰ ਨੂੰ ਕਿਹੜੇ ਪਾਸੇ ਲਾਤਾ, ਬੜੀ ਦੇਰ ਬਾਅਦ ਮਿਲਿਆ ਸੀ, ਬੜੀ ਵਕਤ ਬਾਅਦ ਮਿਲਿਆ ਸੀ, ਦੁਰਲਭ ਜਨਮ ਪੁੰਨ ਫਲ ਪਾਇਓ, ਪਰ ਅਸੀਂ ਇਹਨੂੰ ਉਲਟ ਦਿਸ਼ਾ ਵਾਲੇ ਪਾਸੇ ਲੈ ਗਏ। ਇਸ ਕਰਕੇ ਫਿਰ ਇਹਦਾ ਰਿਜ਼ਲਟ, ਪਰ ਤ੍ਰੈ ਰਮਹ ਬਕੈ ਸਾਧ ਨਿੰਦ, ਪਰ ਤ੍ਰੈ ਖਿਮਾ ਕਰਨਾ, ਇਹਨੂੰ ਮੈਂ ਸੰਖੇਪ ਚ ਹੀ ਬੇਨਤੀ ਕਰਾਂਗਾ। ਇਹਦਾ ਭਾਵ ਹੈ ਆਪਣੀਆਂ ਅੱਖਾਂ ਦੇ ਨਾਲ, ਦੇਖੋ ਦੇਖਣਾ ਤੇ ਅੱਖਾਂ ਨਾਲ ਹੀ ਹੈ ਨਾ, ਸਾਰਿਆਂ ਨੂੰ, ਸਾਰੇ ਸੰਸਾਰ ਨੂੰ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ। ਮਹਾਰਾਜ ਨੇ ਦਿੱਤੀਆਂ ਅੱਖਾਂ ਹੀ ਨੇ, ਅੱਖਾਂ ਤੋਂ ਬਿਨਾਂ ਤਾਂ ਹੋਰ ਕੋਈ ਇੰਦਰਾ ਹੈ ਹੀ ਨਹੀਂ ਜਿਹਦੇ ਨਾਲ ਆਪਾਂ ਵੇਖ ਲਈਏ। ਪਰ ਇਹਦਾ ਭਾਵ ਹੈ ਜਦੋਂ ਤੇਰੀਆਂ ਅੱਖਾਂ ਮੈਲੀਆਂ ਹੋ ਗਈਆਂ, ਪਰਾਏ ਪਰ ਤ੍ਰੈ ਪਰਾਈਆਂ ਔਸਤਰਾਂ ਔਰਤਾਂ ਨੂੰ ਗਲਤ ਨਿਗਾਹ ਨਾਲ ਵੇਖਣ ਲੱਗ ਪਿਆ, ਅੱਖਾਂ ਉਹੀ ਨੇ, ਬਸ ਇਹਨਾਂ ਦੇ ਦੇਖਣ ਦਾ ਤਰੀਕਾ ਗਲਤ ਹੋ ਜਾਂਦਾ, ਗਲਤ ਢੰਗ ਹੋ ਗਿਆ। ਇਹ ਨੇਤਰ ਹੋ ਮੇਰੇ ਹੋ, ਉਹ ਵਚਨ ਛੱਡ ਤੇ ਪਰ ਤ੍ਰੈ ਰਮ ਹੈ, ਉਹਨਾਂ ਨੂੰ ਰਮਦਾ ਹੈ, ਸੰਖੇਪ ਦੇ ਵਿੱਚ ਗਲਤ ਪਾਸੇ ਚੱਲ ਪਿਆ, ਵਿਕਾਰ ਭੋਗਦਾ। ਤੇ ਫਿਰ ਕਹਿੰਦੇ ਬਕਾ ਹੈ ਸਾਧ ਨਿੰਦ, ਬੋਲਦਾ ਕੀ ਹੈ, ਸਾਧੂ ਦੀ ਨਿੰਦਿਆ ਕਰਦਾ। ਸਤ ਵਚਨ ਜਿਹੜੇ ਸਾਧ ਜਨ ਨੇ, ਭਗਤ ਜਨ ਨੇ, ਗੁਰਮੁਖ ਜਨ ਨੇ, ਉਹਨਾਂ ਦੀ ਨਿੰਦਿਆ ਕਰਦਾ, ਤੇ ਇਹਦਾ ਰਿਜ਼ਲਟ ਕੀ ਹੋਇਆ, ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ। ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ ਗੁਰਮੁਖੋ ਵੀ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਇੱਥੇ ਵੀ ਸਤਿਗੁਰੂ ਉਹੀ ਕਹਿੰਦੇ ਨੇ ਪਰ ਤ੍ਰੈ ਰਮ ਹੈ ਬਕੈ ਸਾਧ ਨਿੰਦ, ਤੇ ਜਦੋਂ ਤੂੰ ਸਾਧੂ ਦੀ ਨਿੰਦਿਆ ਕਰਦਾ ਫਿਰ ਕੀ ਹੋਵੇਗਾ ਭਾਈ, ਤੇ ਜਿਹੜਾ ਤੇਰਾ ਨਰਕ ਸੁਰਗ ਅਵਤਾਰ ਵਿੱਚ ਪਿਆ ਰਵੇਗਾ, ਕਦੇ ਨਰਕ ਦੇ ਵਿੱਚ ਕਦੇ ਸੁਰਗ ਦੇ ਵਿੱਚ, ਇਹ ਦੁਬਾਰ ਨਹੀਂ ਨਿਕਲੇਗਾ ਤੂੰ। ਸਵਰਗਾਂ ਦੇ ਵਿੱਚ ਜਾ ਕੇ ਕਿਹੜਾ ਛੁਟਕਾਰਾ ਹੋ ਜਾਣਾ, ਭਾਵੇਂ ਬਹੁਤੀ ਦੁਨੀਆਂ ਦਾ ਹਿੱਸਾ ਸਵਰਗ ਤੋਂ ਪ੍ਰਭਾਵਿਤ ਹੈ, ਸਵਰਗਾਂ ਦੀ ਲਾਲਸਾ ਰੱਖਦਾ, ਪਰ ਇੱਥੇ ਮਹਾਰਾਜ ਕਹਿੰਦੇ ਕਰਨ ਨਾ ਸੁਣ ਹੀ ਹਰ ਜਸ ਬਿੰਦ, ਬਿੰਦ ਟਾਈਮ ਤੋਂ ਭਾਵ ਹੈ, ਆਪਾਂ ਕਹਿੰਦੇ ਬਿੰਦ ਭਾਰਤ ਬਿੰਦਕ ਲੱਗੂਗਾ, ਹੈ ਨਾ, ਟਾਈਮ ਨੂੰ ਛੋਟਾ ਹਿੱਛਾ। ਕਹਿਣ ਲੱਗੇ ਕਰਨਾਂ ਦੇ ਨਾਲ ਸੁਣਦਾ ਨਹੀਂ ਹਰੀ ਦੇ ਜਸ ਨੂੰ, ਬਿੰਦਕ ਵੀ ਨਹੀਂ ਸੁਣਦਾ, ਥੋੜ੍ਹਾ ਜਿਹਾ ਸਮਾਂ ਵੀ ਨਹੀਂ ਸੁਣਦਾ। ਚਾਹੀਦਾ ਸੀ ਕੰਨਾਂ ਦੇ ਨਾਲ ਸੁਣਨਾ, ਉਸ ਪਰਮਾਤਮਾ ਦੀ ਸਿਫਤਸਲਾਹ ਸੁਣਨੀ, ਪਰਮਾਤਮਾ ਦੀ ਵਡਿਆਈ ਸੁਣਨੀ, ਔਰ ਇਹ ਕੰਨਾਂ ਨੇ ਤਾਂ ਸਫਲੇ ਹੋਣਾ ਸੀ, ਸਾਡੀ ਸਰੋਤ ਚੰਗੀ ਹੋਣੀ ਚਾਹੀਦੀ ਸੀ, ਜੇ ਕਿਤੇ ਅਸੀਂ ਉਹ ਬਚਨ ਸੁਣੇ ਹੁੰਦੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ। ਸਾਡੇ ਅੰਦਰ ਉਹ ਅਨਹਦ ਨਾਦ ਸੁਣਾਈ ਦੇਣ ਲੱਗ ਜਾਣੇ ਸੀ, ਪਰ ਕਿੱਥੇ,
ਸਾਡੇ ਅੰਦਰੋਂ ਅਨਹਦ ਨਾਤ ਤੇ ਦੂਰ ਸਾਹਿਬ ਤੇ ਸਾਡੀ ਜ਼ਮੀਰ ਦੀ ਆਵਾਜ਼ ਸੁਣਨੀ ਬੰਦ ਹੋ ਗਈ। ਇਸ ਕਰਕੇ ਇਹ ਮਹਾਰਾਜ ਕਹਿੰਦੇ ਕੰਨਾਂ ਦੇ ਨਾਲ ਹਰੀ ਦਾ ਜਸ ਬਿੰਦ ਭਰ ਲਈ ਨਹੀਂ ਸੁਣਦਾ, ਚੁਗਲੀਆਂ ਘੰਟਿਆਂ ਬੱਧੀ ਸੁਣਾਈ ਜਾ, ਕਿਸੇ ਦੀ ਨਿੰਦਿਆ ਘੰਟਿਆਂ ਬੱਧੀ ਸੁਣਾਈ ਜਾ, ਸੁਣੀ ਜਾਊਗਾ, ਇੰਟਰਸਟ ਨਾਲ ਸੁਣੀ ਜਾਊਗਾ, ਬੜੇ ਧਿਆਨ ਨਾਲ ਸੁਣਦਾ, ਪਰ ਪਰਮਾਤਮਾ ਦੀ ਗੱਲ, ਪਰਮੇਸ਼ਰ ਦੀ ਗੱਲ ਤੇ ਉਹ ਉੱਧਰ ਕੋਈ ਇਹਦਾ ਇੰਟਰਸਟ ਨਹੀਂ ਹੈ। ਇਹ ਨੌਵੀਂ ਤੇ ਇੱਥੇ ਕਹਿ ਰਹੀ ਹੈ ਆਪਣੇ ਨੌ ਜਿਹੜੇ ਇੰਦਰੇ ਨੇ ਇਹਨਾਂ ਵੱਲ ਧਿਆਨ ਦੇ, ਤੂੰ ਨੌਵੀਂ ਤੇ ਕਿਤੇ ਦੁੱਧ ਪਾਉਣ ਚਲਾ ਗਿਆ, ਕਿਤੇ ਚੌਲ ਲੈ ਕੇ ਚਲਾ ਗਿਆ, ਕਿਤੇ ਆਟਾ ਲਈ ਫਿਰਦਾ, ਇਹ ਨੌਵੀਆਂ ਦਸਵੀਆਂ ਪਤਾ ਨਹੀਂ ਤੇਰੀ ਜ਼ਿੰਦਗੀ ਦੀਆਂ ਕਿੰਨੀਆਂ ਕੁ ਲੰਘ ਗਈਆਂ, ਕਿੰਨੀਆਂ ਕੁ ਲੰਘਦੀਆਂ ਜਾ ਰਹੀਆਂ ਨੇ। ਆਪਣੇ ਸਰੀਰ ਦੇ ਨੌ ਇੰਦਰਿਆਂ ਵੱਲ ਕਦੇ ਧਿਆਨ ਦਿੱਤਾ, ਕਿੰਨਾ ਚੰਗਾ ਹੋਵੇ ਜੇ ਨੌਵੀਂ ਵਾਲੇ ਦਿਨ ਚਲੋ ਬਾਕੀ ਦੁਨੀਆਂ ਕਿਤੇ ਵੀ ਜਾਏ ਤੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੀਏ ਤੇ ਆਪਣੇ ਅੰਦਰ ਨੂੰ ਵੇਖੀਏ, ਆਪਣੇ ਇੰਦਰੀਆਂ ਨੂੰ ਵੇਖੀਏ, ਆਪਣੇ ਇਹਨਾਂ ਜਿਹੜੇ ਨੌ ਦੁਆਰ ਨੇ ਇਹਨਾਂ ਨੂੰ ਵੇਖੀਏ, ਆਪਣੇ ਅੱਖਾਂ ਨੂੰ, ਆਪਾਂ ਇਹਨਾਂ ਕੰਨਾਂ ਨੂੰ, ਇਸ ਰਸਨਾ ਨੂੰ। ਮਹਾਰਾਜ ਕਹਿੰਦੇ ਫਿਰ ਕੀ ਹੈ ਭਾਈ, ਹਿਰੇ ਹੈ ਪਰ ਦਰਬ ਉਧਰ ਕਹਿ ਤਾਹੀ। ਹਿਰੇ ਹੈ ਦਾ ਅਰਥ ਹੁੰਦਾ ਹੈ ਖੋਣਾ ਵੀ ਹੁੰਦਾ, ਇਕੱਠਾ ਕਰਨਾ ਵੀ ਹੁੰਦਾ, ਪਰ ਦਰਬ ਦਾ ਅਰਥ ਹੁੰਦਾ ਪਰਾਇਆ ਧਨ, ਪਰਾਇਆ ਪੈਸਾ, ਬੇਗਾਨਾ ਪੈਸਾ, ਆਪਣਾ ਪੇਟ ਭਰਨ ਲਈ ਕਹਿੰਦੇ ਤੂੰ ਪਰਾਏ ਧਨ ਨੂੰ ਇਕੱਠਾ ਕਰੀ ਜਾ ਰਿਹਾ। ਹੁਣ ਗੁਰਮੁਖ ਪਿਆਰਿਓ, ਧਨ ਤੇ ਕੋਈ ਆਪਣੇ ਘਰੇ ਤਿਆਰ ਨਹੀਂ ਕਰਦਾ, ਕਿਹਦੇ ਘਰੇ ਮਸ਼ੀਨ ਲੱਗੀ ਹੈ ਨੋਟਾਂ ਦੀ, ਕਿਹਦੇ ਘਰੇ ਟਕਸਾਲ ਹੈ ਜਿੱਥੇ ਸਿੱਕੇ ਘੜੇ ਜਾਂਦੇ ਹੋਣ, ਹੈ ਨਾ। ਇੱਕ ਤਰੀਕਾ ਸਮਝਾਉਣ ਦਾ ਮਹਾਰਾਜ ਦਾ, ਹੈ ਤਾਂ ਧਨ ਕਿਸੇ ਦਾ ਵੀ ਨਹੀਂ, ਧਨ ਹੈ ਪਰਾਇਆ ਹੀ ਹੈ, ਇਹਨੂੰ ਮਨੁੱਖ ਆਪਣਾ ਬਣਾਈ ਜਾਂਦਾ, ਸਮਝੀ ਜਾਂਦਾ, ਆਪਣਾ ਹੈ ਨਹੀਂ ਧਨ। ਤੁਸੀਂ ਜਿੰਨਾ ਮਰਜ਼ੀ ਆਪਣੇ ਨਾਮ ਕਰਾ ਲਓ, ਜਿੰਨੀਆਂ ਮਰਜ਼ੀ FDs ਕਰਾ ਲਓ, ਜਿੰਨੇ ਮਰਜ਼ੀ ਤੁਸੀਂ ਅਕਾਊਂਟ ਦੇ ਵਿੱਚ ਕਹਿ ਲਓ ਵੀ ਇਹ ਮੇਰੇ ਨਾਮ ਤੇ ਹੈ, ਜਿੱਦਣੇ ਵਾਹਿਗੁਰੂ ਸੁੱਖ ਰੱਖੇ ਕੋਈ ਖੇਡ ਵਾਪਰ ਗਈ, ਚਲਾਉਣਾ ਹੋ ਗਿਆ, ਉਹ ਧਨ ਕਿਸੇ ਹੋਰ ਦਾ ਹੋ ਜਾਣਾ। ਉਹਦਾ ਮਾਲਕ ਤੁਹਾਡਾ ਪੁੱਤਰ ਬਣ ਸਕਦਾ, ਤੁਹਾਡਾ ਪੋਤਰਾ ਬਣ ਸਕਦਾ, ਤੁਹਾਡਾ ਕੋਈ ਰਿਸ਼ਤੇਦਾਰ ਬਣ ਸਕਦਾ, ਕੋਈ ਨਹੀਂ, ਤੇ ਸਰਕਾਰ ਉਹਦਾ ਮਾਲਕ ਹੈ, ਆਪਣਾ ਧਨ ਤੇ ਹੈ ਹੀ ਨਹੀਂ ਸੀ ਉਹ। ਪਰ ਇੱਥੇ ਪਰਾਏ ਧਨ ਦਾ ਭਾਵ ਹੈ ਜਿਹਦੇ ਤੇ ਤੁਹਾਡਾ ਰਾਈਟ ਹੀ ਨਹੀਂ ਹੈ, ਜਿਹਦੇ ਤੇ ਤੁਹਾਡਾ ਹੱਕ ਹੀ ਨਹੀਂ ਬਣਦਾ, ਜਿਹਦੇ ਉੱਪਰ ਤੁਹਾਡਾ ਅਧਿਕਾਰ ਹੀ ਨਹੀਂ ਬਣਦਾ, ਮਤਲਬ ਦੂਸਰੇ ਦਾ ਹੱਕ, ਇਹਨੂੰ ਮਹਾਰਾਜ ਨੇ ਬਿਲਕੁਲ ਮਨਾ ਕੀਤਾ। ਤੁਸੀਂ ਆਪਣੀ ਕਿਰਤ ਕਮਾਈ ਕਰੋ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ, ਧਨ ਇਕੱਠਾ ਕਰੋ, ਧਨ ਕੰਮ ਆਉਣਾ ਹੈ ਤੇ ਧਨ ਨੇ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ, ਪਰ ਇਸ ਧਨ ਦੀ ਖਾਤਰ ਬੇਈਮਾਨੀ ਨਹੀਂ, ਚੋਰ ਬਜ਼ਾਰੀ ਨਹੀਂ, ਠੱਗੀ ਠੋਰੀ ਨਹੀਂ, ਹੇਰਾ ਫੇਰੀ ਨਹੀਂ, ਆਪਣੇ ਇਮਾਨਦਾਰੀ ਤੋਂ ਨਹੀਂ ਡਿੱਗਣਾ, ਇਹ ਚੀਜ਼ਾਂ ਦਾ ਧਿਆਨ ਰੱਖਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਧਨ ਦੇ ਪਿੱਛੇ ਵੀ ਦੌੜਿਆ ਫਿਰਦਾ ਬਹੁਤ ਪਰਪੰਚ ਕਰ, ਉੱਥੇ ਵੀ ਕਿਹਾ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ। ਤੇ ਸਾਰਾ ਕੁਝ ਕਾਹਦੇ ਕਰਕੇ ਕਰ ਰਿਹਾ, ਉਧਰ ਕਹਿਤਾ ਹੀ ਰੋਟੀਆਂ ਤੇ ਉਹੀ ਖਾਣੀਆਂ ਨੇ, ਪੇਟ ਤਾਂ ਪਰਮਾਤਮਾ ਸਭਨਾਂ ਦਾ ਭਰਦਾ ਹੈ, ਜੇ ਕੋਈ ਆਖੇ ਵੀ ਪੇਟ ਭਰਨ ਵਾਸਤੇ ਤਾਂ ਸਿਰਫ ਐਵੇਂ ਹੀ ਹੁੰਦਾ, ਕਿੰਨੇ ਲੋਕ ਕਰਦੇ ਨੇ ਗਲਤ ਕੰਮ ਕਰਦੇ ਨੇ, ਜੇ ਪੁੱਛੋ ਕਹਿੰਦੇ ਜੀ ਪੇਟ ਵਾਸਤੇ ਕਰਦੇ ਹਾਂ। ਮੈਂ ਸਮਝਦਾ ਪੇਟ ਵਾਸਤੇ ਕਿਤੇ ਕਿਸੇ ਨੂੰ ਗਲਤ ਕੰਮ ਕਰਨ ਦੀ ਲੋੜ ਪੈਂਦੀ ਹੋ ਨਹੀਂ ਹੈ, ਇਹ ਤਾਂ ਉਦੋਂ ਹੈ ਜਦੋਂ ਅਸੀਂ ਇਹਨੂੰ ਇਕੱਠਾ ਕਰਨ ਲੱਗ ਜਾਂਦੇ ਹਾਂ। ਪ੍ਰਸ਼ਾਦੇ ਦਾ ਦੋ ਛਕਣੇ ਨੇ, ਧਾਰਮਿਕ ਸਥਾਨ ਗੁਰਲੰਗਰ ਚੱਲਦੇ ਨੇ, ਕਿੰਨਾ ਕੁਝ ਹੈ, ਜਾਂ ਬੰਦਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਵੀ ਛਕ ਸਕਦਾ। ਹਾਂ, ਧਨ ਜੁੜਦਾ ਨਹੀਂ ਹੈ, ਗੱਲ ਵੱਖਰੀ ਹੈ, ਧਨ ਇਕੱਠਾ ਨਹੀਂ ਹੋਵੇਗਾ, ਉਹਦੇ ਲਈ ਟੇਢੇ ਮੇਢੇ ਤਰੀਕੇ ਅਪਣਾਉਣੇ ਪੈਣਗੇ, ਉਹਦੇ ਲਈ ਗਲਤ ਮਲਤ ਜਿਹੜੇ ਰਸਤੇ ਅਪਣਾਉਣੇ ਪੈਣਗੇ। ਇੱਥੇ ਮਹਾਰਾਜ ਕਹਿੰਦੇ ਆਗਨ ਨਾ ਨਿਬਰੈ ਤ੍ਰਿਸ਼ਨਾ ਨਾ ਬੁਝਾਈ, ਲਓ ਕਹਿੰਦੇ ਇਹਦੇ ਨਾਲ ਤੇ ਜਿਹੜੀ ਨਾ ਤਾਂ ਅੰਦਰ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝਣੀ ਹੈ, ਇਹ ਤੋਂ ਨਹੀਂ ਛੁਟਕਾਰਾ ਮਿਲਣਾ, ਤ੍ਰਿਸ਼ਨਾ ਦੀ ਅੱਗ ਬੜੀ ਖਤਰਨਾਕ ਹੈ, ਸਾਰੀਆਂ ਅੱਗਾਂ ਤੋਂ ਮਾਰੂਗਾ ਇਹ। ਇਸ ਅੱਗ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ, ਤ੍ਰਿਸ਼ਨਾ ਅੰਦਰ ਸਾਰਿਆਂ ਦੇ ਹੈ, ਤੇ ਮਹਾਰਾਜ ਕਹਿੰਦੇ ਕਿੰਨੀ ਅੱਗ ਦੀ ਤ੍ਰਿਸ਼ਨਾ ਬੁਝੀ ਹੈ, ਕਿਸੇ ਬਿਰਲੇ ਦੀ ਕਿਹਾ ਮਹਾਰਾਜ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਤੇ ਆਪਾਂ ਪੜ੍ਹਦੇ ਹਾਂ ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋ ਰਹਿ, ਕਰੋੜਾਂ ਰੁਪਈਆ ਇਕੱਠਾ ਕੀਤਾ, ਹੋਰ ਇਕੱਠਾ ਕੀਤਾ, ਹੋਰ ਇਕੱਠਾ ਕੀਤਾ, ਮਨ ਭਰਿਆ ਹੀ ਨਹੀਂ, ਤ੍ਰਿਸ਼ਨਾ ਪੈਦਾ ਹੋ ਗਈ, ਤ੍ਰਿਸ਼ਨਾ ਵੱਧਦੀ ਗਈ, ਤ੍ਰਿਸ਼ਨਾ ਹੋਰ। ਇਹ ਤਾਂ ਆਏ ਹੈ ਮਹਾਰਾਜ ਕਹਿੰਦੇ ਤਾਂ ਐਸੀ ਹੈ ਤ੍ਰਿਸ਼ਨਾ ਦੀ ਅੱਗ, ਇਹਦੇ ਉੱਪਰ ਤੁਸੀਂ ਇਹ ਇਸ ਅੱਗ ਨੂੰ ਬੁਝਾਉਣ ਲਈ ਜਿੰਨਾ ਦੁਨੀਆਂ ਦਾ ਧਨ ਪਦਾਰਥ ਰੂਪੀ ਈਂਧਣ ਪਾਓਗੇ, ਇਹ ਅੱਗ ਹੋਰ
ਵਧੇਗੀ। ਸੁਖਮਨੀ ਸਾਹਿਬ ਚ ਬਚਨ ਆਉਂਦੇ ਨੇ ਇਹਦੇ ਉੱਪਰ, ਤੁਸੀਂ ਜਿੰਨਾ ਈਂਧਨ ਪਾਓਗੇ, ਜਿੰਨਾ ਇਹਦੇ ਉੱਪਰ ਤੁਸੀਂ ਬਾਲਣ ਪਾਓਗੇ, ਇਸ ਅੱਗ ਨੇ ਹੋਰ ਲਪਟਾਂ ਛੱਡਣੀਆਂ ਨੇ, ਤ੍ਰਿਸ਼ਨਾ ਦੀ ਅੱਗ ਨੇ ਹੋਰ ਭਾਂਬੜ ਬਾਲਣੇ ਨੇ। ਇਸ ਕਰਕੇ ਤ੍ਰਿਸ਼ਨਾ ਬੁੱਝਦੀ ਹੈ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਉੱਧਰ ਗਏ ਨੀ ਮਹਾਰਾਜ ਕਹਿੰਦੇ ਨਾਰਾਇਣ ਨਾ ਸਿਮਰਿਓ, ਉੱਧਰ ਸਿਮਰਿਆ ਨੀ, ਮੋਹਿਓ ਸਵਾਦ ਵਿਕਾਰ, ਤੇ ਜਿਹਦੇ ਨਾਲ ਜਾ ਕੇ ਕਿਤੇ ਗੱਲ ਬਣਨੀ ਸੀ। ਪਰ ਇਹ ਅੱਗ ਤੁਹਾਡੇ ਅੰਦਰੋਂ ਬੁੱਝੇ ਤੇ ਕਿਵੇਂ ਬੁੱਝੇ? ਮਹਾਰਾਜ ਕਹਿਣ ਲੱਗੇ ਹਰ ਸੇਵਾ ਬਿਨ ਇਹ ਫਲ ਲਾਗੇ, ਹਰੀ ਦੀ ਸੇਵਾ ਤੋਂ ਬਿਨਾਂ, ਹਰੀ ਨੂੰ ਧਿਆਉਣ ਤੋਂ ਬਿਨਾਂ ਇਹ ਫਲ ਤੁਹਾਨੂੰ ਪ੍ਰਾਪਤ। ਕਿਹੜੇ ਫਲ? ਇਹ ਪ੍ਰੋਨਾਉਨ ਹੈ, ਕਿਹੜੇ ਫਲ? ਹਰੀ ਦੀ ਸੇਵਾ ਦੇ ਨਾਲ ਜਿਹੜੇ ਫਲ ਮਿਲਦੇ ਨੇ, ਆਪਾਂ ਨੂੰ ਬਹੁਤ ਵਾਰ ਬਾਣੀ 'ਚ ਦੱਸਿਆ ਹੈਗਾ ਵੀ ਸੇਵਾ ਕਰਕੇ ਸਾਰੇ ਫਲ ਪ੍ਰਾਪਤ ਹੁੰਦੇ ਨੇ। ਤੁਸੀਂ ਸੇਵਾ ਕਰਕੇ ਜੋ ਮਰਜ਼ੀ ਫਲ ਪ੍ਰਾਪਤ ਕਰ ਸਕਦੇ ਹੋ, ਸਤਿਗੁਰੂ ਦੀ ਸੇਵਾ ਵਿਫਲ ਨਹੀਂ ਜਾਂਦੀ। ਪਰ ਇਹ ਸੇਵਾ ਬਿਨ, ਇੱਥੇ ਕਹਿੰਦੇ ਇਸ ਸੇਵਾ ਤੋਂ ਬਿਨਾਂ, ਪ੍ਰਭੂ ਦੀ ਸਿਮਰਨ ਤੋਂ ਬਿਨਾਂ ਇਹ ਫਲ ਲੱਗਦੇ ਨੇ, ਫਲ ਮਿਲਦੇ ਨੇ। ਕਿਹੜੇ ਫਲ? ਹੁਣ ਇਹ ਜਿਹੜਾ ਹੈ ਉਹ ਬਹੁਤ ਧਿਆਨ ਮੰਗਦਾ, ਉਹ ਇਹ ਜਿਹੜਾ ਹੈ ਉਹ ਉੱਪਰ ਜਿੰਨੇ ਵੀ ਵਚਨ ਆਏ ਨੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ। ਕਿਹੜੇ ਫਲ? ਕਹਿੰਦੇ ਨੇ ਜਿਹੜਾ ਸੀ ਪਰਤ੍ਰੈ ਰਮ ਹੈ, ਇੱਕ ਤਾਂ ਇਸ ਪਾਸੇ ਸਾਧੂ ਦੀ ਨਿੰਦਿਆ, ਇੱਕ ਕੰਨਾਂ ਦੇ ਨਾਲ ਪਰਮਾਤਮਾ ਦਾ ਜਸ ਨਹੀਂ ਸੁਣਦਾ, ਪਰਾਇਆ ਧਨ ਇਕੱਠਾ ਕਰਨ ਲੱਗ ਗਿਆ, ਅਗਨ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਆ ਉਹ ਲਟਾ ਲਟ ਬਲ ਰਹੀ ਹੈ, ਇਹ ਫਲ ਮਿਲਣਗੇ, ਇਸ ਤਰ੍ਹਾਂ ਦਾ ਜੀਵਨ ਹੋ ਜਾਏਗਾ, ਇਹਦਾ ਰਿਜ਼ਲਟ ਨਿਕਲੇਗਾ। ਫਿਰ ਕੀ ਕਰਨਾ? ਨਾਨਕ ਪ੍ਰਭ ਬਿਸਰਤ ਮਰ ਜੰਮ ਹੈ ਅਭਾਗੇ। ਗੁਰੂ ਸਾਹਿਬ ਨਾਨਕ ਨਾਮ ਦੀ ਵਰਤੋਂ ਕਰਦੇ ਆ, ਸਟੈਂਪ ਲਗਾਉਂਦੇ ਆ, ਬਚਨ ਕਰ ਰਹੇ ਨੇ, ਕਹਿੰਦੇ ਭਾਈ ਪ੍ਰਭੂ ਨੂੰ ਬਿਸਰਤ, ਪ੍ਰਭ ਬਿਸਰਤ, ਹਰ ਬਿਸਰਤ, ਪਰਮਾਤਮਾ ਦਾ ਨਾਮ ਵਿਸਾਰੇ ਹੈ, ਮਰ ਜੰਮ ਹੈ ਅਭਾਗੇ, ਮਰ ਕੇ ਅਭਾਗੇ ਫਿਰ ਜੰਮਦੇ ਨੇ, ਜੰਮ ਕੇ ਫਿਰ ਮਰਦੇ ਨੇ, ਮਰ ਕੇ ਫਿਰ ਜੰਮਦੇ ਨੇ। ਜਿਹੜਾ ਉੱਪਰ ਜ਼ਿਕਰ ਆਇਆ ਸੀ ਬਈ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ, ਇੱਥੇ ਮਰਦੇ ਰਾਰੇ ਨੂੰ ਸਿਹਾਰੀ ਹੈ, ਇਹ ਕਿਰਿਆ ਰੂਪ ਦੇ ਵਿੱਚ ਹੈ, ਮਰ ਕੇ ਫਿਰ ਜੰਮ ਹੈ, ਫਿਰ ਜੰਮਦੇ ਨੇ, ਮਰ ਕੇ ਛੁਟਕਾਰਾ ਨਹੀਂ ਹੋਇਆ ਉਹਨਾਂ ਦਾ, ਇਹ ਨਹੀਂ ਵੀ ਮਰ ਕੇ ਛੁਟਕਾਰਾ ਹੋ ਗਿਆ, ਮਰ ਕੇ ਫਿਰ ਜੰਮਣਾ ਪਿਆ, ਤੇ ਜੰਮ ਗਏ ਫਿਰ ਆ ਵਿਕਾਰਾਂ ਚ ਪੈ ਗਏ, ਫਿਰ ਮਰ ਗਏ, ਫਿਰ ਜੰਮ ਪਏ। ਇਹ ਹੈ ਆਵਾਗੌਣ, ਇਹ ਹੈ ਨਰਕ ਸੁਰਗ ਅਵਤਾਰ, ਇਹ ਹੈ ਬਹੁਰ ਬਹੁਰ ਅਵਤਾਰ। ਮਹਾਰਾਜ ਕਹਿੰਦੇ ਭਾਈ ਪ੍ਰਭੂ ਨੂੰ ਬਿਸਰਤ, ਇਸੇ ਕਰਕੇ ਤੁਸੀਂ ਮਹਾਰਾਜ ਦੇ ਕਈ ਵਾਰੀ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਬਚਨ ਸਰਵਣ ਕਰਦੇ ਹੋ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ, ਹਰੀ ਨੂੰ ਵਿਸਰੇ ਹੈ, ਪਰਮਾਤਮਾ ਨੂੰ ਵਿਸਾਰੇ ਹੈ, ਖੁਆਰੀ ਮਿਲਦੀ ਹੈ, ਬੰਦਾ ਖੁਆਰ ਹੁੰਦਾ, ਖੱਜਲ ਖੁਆਰ ਹੁੰਦਾ ਹੈ। ਖੱਜਲ ਖੁਆਰੀ ਬਹੁਤ ਔਖਾ ਹੈ, ਅਸੀਂ ਕੋਈ ਵੀ ਨਹੀਂ ਚਾਹੁੰਦਾ ਵੀ ਖੱਜਲ ਖੁਆਰ ਹੋਈਏ, ਅਸੀਂ ਕਹਿੰਦੇ ਵੀ ਖੱਜਲ ਖੁਆਰੀ ਤੋਂ ਬਚਾ ਕੇ ਰੱਖੀ, ਬਸ ਖੱਜਲ ਖੁਆਰ ਨਾ ਹੋਈਏ ਕਦੇ। ਪਰ ਮਹਾਰਾਜ ਕਹਿੰਦੇ ਜੇ ਤੁਹਾਨੂੰ ਹਰੀ ਵਿਸਰ ਗਿਆ, ਜੇ ਪਰਮਾਤਮਾ ਵਿਸਰ ਗਿਆ, ਫਿਰ ਤੁਹਾਨੂੰ ਖੱਜਲ ਖੁਆਰੀ ਤੋਂ ਕੋਈ ਬਚਾ ਨਹੀਂ ਸਕਦਾ ਹੈ। ਹਰ ਬਿਸਰਤ ਸਦਾ ਖੁਆਰੀ, ਤਾ ਕਹੋ ਧੋਖਾ ਕਹਾਂ ਬਿਆਪੈ, ਜਾ ਕਹੋ ਓਟ ਤੁਹਾਰੀ। ਜੇ ਤੁਸੀਂ ਪਰਮਾਤਮਾ ਦੀ ਓਟ ਤੱਕੀ ਹੈ, ਹਰੀ ਤੁਹਾਡੇ ਯਾਦ ਹੈ, ਪਰਮੇਸ਼ੁਰ ਤੁਹਾਡੇ ਯਾਦ ਹੈ, ਵਾਹਿਗੁਰੂ ਤੁਹਾਡੇ ਯਾਦ ਹੈ, ਫਿਰ ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕਦਾ, ਤੁਹਾਨੂੰ ਕੋਈ ਖੱਜਲ ਖੁਆਰ ਨਹੀਂ ਕਰ ਸਕਦਾ। ਕੋਈ ਧੋਖਾ ਦੇਣ ਦਾ ਲੱਖ ਯਤਨ ਕਰੇ ਔਰ ਉਹ ਲੱਖ ਕੋਸ਼ਿਸ਼ਾਂ ਕਰੇ, ਪਰ ਤੁਹਾਨੂੰ ਉਹ ਧੋਖਾ ਨਹੀਂ ਵਿਆਪੇਗਾ। ਬਹੁਤ ਸਾਰੇ ਐਸੇ ਪ੍ਰਸੰਗ ਨੇ, ਬਹੁਤ ਸਾਰੀਆਂ ਐਸੀਆਂ ਖੇਡਾਂ ਵਾਪਰੀਆਂ, ਭਗਤਾਂ ਦੇ ਨਾਲ ਹੋਇਆ ਐਸਾ, ਪਰ ਉਹਨਾਂ ਨੇ ਪਰਮਾਤਮਾ ਦੀ ਓਟ ਲਈ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕੋ, ਕਿਸੇ ਨੌਵੀਂ ਦੇ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਹੈ। ਇਹ ਨੌਵੀਂ ਉਸੇ ਤਰ੍ਹਾਂ ਆਈ ਹੈ ਜਿਵੇਂ ਅੱਠਵੀਂ ਆਈ ਸੀ, ਅਸ਼ਟਮੀ, ਜਿਵੇਂ ਸੱਤਵੀਂ ਆਈ ਸੀ, ਜਿਵੇਂ ਛੱਠ ਆਈ ਸੀ, ਜਿਵੇਂ ਪੰਚਮੀ ਸੀ, ਜਿਵੇਂ ਚੌਥ ਸੀ, ਤੀਜ ਸੀ, ਦੂਜਾ ਏਕਮ ਸੀ, ਇਹ ਉਸੇ ਤਰ੍ਹਾਂ ਆਈ ਹੈ। ਉਹੀ ਚੰਦਰਮਾ, ਉਹੀ ਸਾਰਾ ਕੁਝ ਹੈ, ਤੇ ਤੁਸੀਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਵੀ ਅੱਜ ਨੌਵੀਂ, ਅੱਜ ਜੇਥੇ ਨਾਂਗ ਹੈ, ਪਤਾ ਨਹੀਂ ਕੀ ਹੋ ਜੂਗਾ। ਹਾਂ, ਇਹ ਜ਼ਰੂਰ ਪਏਗਾ ਜੇ ਤੁਸੀਂ ਆਪਣੇ ਨੌ ਇੰਦਰੀਆਂ ਵੱਲ ਧਿਆਨ ਨਾ ਦਿੱਤਾ, ਇਹ ਗੰਦੇ ਹੋਈ ਜਾਣਗੇ, ਮੈਲੇ ਹੋਈ ਜਾਣਗੇ, ਇੰਨੇ ਗੰਦੇ ਹੋ ਜਾਣਗੇ। ਜਿਹੜੀ ਚੀਜ਼ ਬਹੁਤ ਗੰਦੀ ਹੋ ਜਾਏ, ਬਹੁਤ ਜ਼ਿਆਦਾ ਉਹਨੂੰ ਸਾਫ਼ ਨਾ ਕਰੀ ਤਾਂ ਧਿਆਨ ਨਾ ਰੱਖੀ, ਉਹ ਖਰਾਬ ਹੋ ਜਾਂਦੀ ਹੈ, ਬਿਲਕੁਲ ਉਹ ਵਿਕਾਰ ਹੋ ਜਾਂਦੀ ਹੈ। ਮਹਾਰਾਜ ਕਿਰਪਾ ਕਰਨ, ਅਸੀਂ ਨੌਵੀਂ ਵਾਲੇ ਦਿਨ ਇਸ ਚੀਜ਼ ਦੀ ਵਿਚਾਰ ਕਰਨ ਦੀ ਬਜਾਏ ਵੀ ਕਿੱਥੇ ਮੱਥਾ ਟੇਕਣ ਜਾਣਾ, ਕਿੱਥੇ ਖੀਰ ਚੜ੍ਹਾਉਣੀ ਹੈ, ਇਹ ਵਿਚਾਰ ਕਰੀਏ ਵੀ ਸਾਡੇ ਨੌ ਇੰਦਰੇ ਜਿਹੜੇ ਸਾਨੂੰ ਪਰਮਾਤਮਾ ਨੇ ਬਖਸ਼ੇ ਨੇ, ਅਸੀਂ ਇਹਨਾਂ ਨੂੰ ਕੀ ਸਹੀ ਦਿਸ਼ਾ ਵਾਲੇ ਪਾਸੇ ਲਾਇਆ।
ਜਿਵੇਂ ਮਹਾਰਾਜ ਨੇ ਬਾਣੀ ਚ ਆਖਿਆ ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰਨਾਉ, ਉਹ ਜਿਹੜੇ ਬਚਨ ਸੀ ਜੇ ਕਿਤੇ ਇਸ ਪਾਸੇ ਸਮਝ ਲਿਆ ਫਿਰ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਓ। ਪਰ ਉੱਥੇ ਮਹਾਰਾਜ ਕਹਿੰਦੇ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਥ ਦੇਹ ਜਗ ਮਹਿ ਉਤਮ ਕਾਂਢੀ ਹੈ ਬਿਰਲੇ ਕਈ ਕੇ ਬਿਰਲੇ ਨੇ ਨਾਨਕ ਨਾਰਾਇਣ ਜੇ ਸਿਮਰਿਓ। ਜਿਹੜੇ ਮਹਾਰਾਜ ਨੇ ਕਹਿੰਦੇ ਨੇ ਉਹ ਕੌਣ ਨੇ, ਕੋਟਨ ਮੈਂ ਕੋਟਨ ਕਹੁ ਨਾਰਾਇਣ ਜਿਹੇ ਚੀਤ। ਇਹ ਨੌਵੀਂ ਤਿੱਥ ਹੈ, ਦਿਨ ਆਪਣੇ ਕੋਲ ਮੈਂ ਬੇਨਤੀ ਕੀਤੀ ਸੀ ਵੀ ਥੋੜ੍ਹੇ ਨੇ, ਦਸਵੀਂ ਤਿੱਥ ਨੂੰ ਵੀ ਆਪਾਂ ਬਾਚਦੇ ਹਾਂ ਕਿਉਂਕਿ 15 ਤਿੱਥਾਂ ਨੇ। ਦਸਵੀਂ ਤਿੱਥ ਬਾਰੇ ਕੀ ਕਹਿ ਰਹੇ ਨੇ ਗਰੀਬ ਨਿਵਾਸ ਸਲੋਕ, ਦਸ ਦਿਸ ਖੋਜ

ਸਾਧ ਸੰਗਤ ਬੜੇ ਧਿਆਨ ਨਾਲ ਸਰਵਣ ਕਰਨਾ ਦਸਵੀਂ ਤਿਥ ਨੂੰ, ਕਿਉਂਕਿ ਦਸਵੀਂ ਦਾ ਬਹੁਤ ਆਪਾਂ ਮਹੱਤਵ ਮੰਨਦੇ ਹਾਂ। ਕਹਿੰਦੇ ਨੇ ਦਸ ਦਿਸ ਖੋਜਤ, ਦਸਾਂ ਦਿਸਾਵਾਂ ਦੇ ਵਿੱਚ, ਚਾਰ ਦਿਸਾਵਾਂ, ਚਾਰ ਉਪ ਦਿਸਾਵਾਂ ਉਪ ਥੱਲੇ ਆ ਗਿਆ, ਮੈਂ ਖੋਜਿਆ ਮੈਂ ਭਾਲਿਆ ਪਰਮਾਤਮਾ ਨੂੰ। ਜਦ ਦੇਖਾਂ ਤਤ ਸੋਏ, ਜਿੱਧਰ ਮੈਂ ਵੇਖਿਆ ਮੈਨੂੰ ਉਹ ਨਜ਼ਰ ਆਇਆ, ਹੈ ਹੀ ਦਸਾਂ ਦਿਸਾਵਾਂ 'ਚ ਹੈ, ਦਸਾਂ ਦਿਸਾਵਾਂ 'ਚ ਰਵਿਆ ਹੋਇਆ। ਉਹ ਇਕੱਲਾ ਜਿਵੇਂ ਸਾਡੇ ਮੁਸਲਮਾਨ ਭਰਾ ਮੰਨਦੇ ਨੇ ਵੀ ਫਲਾਣੀ ਦਿਸ਼ਾ 'ਚ ਗੁਰਮਤ ਦਾ ਮੰਨਣਾ, ਐਸਾ ਨਹੀਂ ਹੈ। ਜਿਵੇਂ ਹਿੰਦੂ ਵੀਰ ਮੰਨਦੇ ਨੇ ਵੀ ਉਹ ਖਾਸ ਚੜ੍ਹਦੇ ਵਾਲੇ ਪਾਸੇ, ਐਸਾ ਵੀ ਨਹੀਂ ਹੈ। ਇੱਥੇ ਤਾਂ ਉਹ ਦਸੇ ਦਿਸਾਵਾਂ ਦੇ ਵਿੱਚ ਹੈ, ਰੋਮ ਰੋਮ ਦੇ ਵਿੱਚ ਵਸਿਆ ਹੋਇਆ, ਜ਼ਰੇ ਜ਼ਰੇ ਵਿੱਚ ਵਸਿਆ ਹੋਇਆ, ਜਾਇ ਜਾ ਪੇਖੋ ਤਾਂ ਹਜ਼ੂਰ ਹੈ। ਕਹਿੰਦੇ ਨੇ ਮਨ ਵਸੇ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਪਰਮਾਤਮਾ ਦੀ ਪੂਰਨ ਕਿਰਪਾ ਹੋ ਜਾਏ, ਜਿਹੜਾ ਸਾਡਾ ਮਨ ਹੈ ਇਹ ਵਸ ਵਿੱਚ ਆ ਜਾਂਦਾ, ਕਿੱਡੀ ਵੱਡੀ ਗੱਲ ਹੈ। ਅੱਜ ਬਹੁਤ ਹੀ ਪ੍ਰੋਬਲਮ ਇੱਥੇ ਹੀ ਖੜੀ ਹੈ ਸਾਰੀ, ਵੀ ਮਨ ਨਹੀਂ ਵਸ ਹੈਗਾ ਜੀ ਸਾਡੇ, ਮਨ ਤੇ ਕੰਟਰੋਲ ਨਹੀਂ ਸਾਡਾ, ਸਾਡਾ ਮਨ ਟਿਕਦਾ ਨਹੀਂ ਹੈ, ਸਾਡਾ ਮਨ ਸ਼ਾਂਤ ਨਹੀਂ ਹੁੰਦਾ, ਸਾਡਾ ਮਨ ਗਲਤ ਪਾਸੇ ਜਾਂਦਾ। ਅੱਜ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਬੇਈਮਾਨੇ ਮਨ ਹੋਇਆ ਪਿਆ, ਮਨ ਨੇ ਹੀ ਤਨ ਨੂੰ ਬਿਪਤਾ ਚ ਪਾ ਛੱਡਿਆ। ਮਨ ਨਹੀਂ ਲੱਗਦਾ ਕਦੇ ਉੱਥੇ ਕਦੇ ਉੱਥੇ, ਮਨ ਕਿਤੇ ਕੰਮ ਤੇ ਨਹੀਂ ਲੱਗਦਾ ਤੇ ਉੱਥੇ ਨਹੀਂ ਸਫਲਤਾ ਮਿਲਦੀ, ਮਨ ਕਿਤੇ ਟਿਕਦਾ ਨਹੀਂ ਤੇ ਉੱਥੇ ਕਾਮਯਾਬੀ ਨਹੀਂ। ਜੇ ਮਨ ਨਹੀਂ ਕੰਟਰੋਲ ਦੇ ਵਿੱਚ ਤਾਂ ਪ੍ਰੋਬਲਮ ਕ੍ਰੀਏਟ ਹੋਵੇਗੀ, ਕਿਉਂਕਿ ਮਨ ਦਾ ਜੁੜਨਾ, ਮਨ ਦਾ ਸਹੀ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਜਿਹੜਾ ਕੋਈ ਬੰਦਾ ਗਲਤ, ਉਹਨੂੰ ਆਪਾਂ ਕਹਿੰਦੇ ਵੀ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਇਹਦਾ, ਹੈ ਨਾ। ਪਰ ਮਹਾਰਾਜ ਇੱਥੇ ਕਹਿੰਦੇ ਮਨ ਵਸ ਆ, ਇਹ ਜਿਹੜਾ ਬੇਵਸ ਹੋਇਆ ਪਿਆ ਮਨ, ਆਊਟ ਆਫ ਕੰਟਰੋਲ ਮਨ ਹੈ, ਤੰਗ ਕਰਦਾ, ਇਹ ਵਸ ਕਦੋਂ ਹੋਵੇਗਾ? ਜਦੋਂ ਪਰਮਾਤਮਾ ਦੀ ਪੂਰਨ ਕਿਰਪਾ ਹੋਵੇਗੀ। ਬਸ ਆਹ ਨੁਕਤਾ ਯਾਦ ਰੱਖਿਓ, ਐਵੇਂ ਕਿਸੇ ਦੇ ਕੋਲੋਂ ਧਾਗੇ ਤੇ ਵੀ ਤਾਂ ਲੈਣ ਦੀ ਲੋੜ ਨਹੀਂ ਹੈ ਵੀ ਜੀ ਸਾਡਾ ਮਨ ਵਸ ਆ ਜੇ ਉਹ ਕਹਿੰਦਾ ਵੀ ਆ ਤੂੰ ਡੌਲੇ ਨਾਲ ਬੰਨ ਕੇ ਰੱਖਿਆ ਕਰ, ਆ ਪਾਣੀ 'ਚ ਫੂਕਾ ਮਾਰ ਕੇ ਦੇਤੀ ਆ, ਏਦਾਂ ਕੁਝ ਨਹੀਂ ਹੋਣਾ। ਪਰਮਾਤਮਾ ਦੀ ਕਿਰਪਾ ਦੀ ਬਦੌਲਤ ਹੀ ਇਹ ਮਨ ਵਸ ਵਿੱਚ ਹੋਵੇਗਾ। ਤੁਹਾਡਾ ਮਨ ਵਸ ਹੈ ਤੇ ਤੁਹਾਡੇ ਅੰਦਰੇ ਕੰਟਰੋਲ 'ਚ ਨੇ, ਤੁਹਾਡਾ ਜੀਵਨ ਸੰਜਮ 'ਚ ਹੋਵੇਗਾ, ਤੁਹਾਡਾ ਜੀਵਨ ਇੱਕ ਡਿਸਿਪਲਿਨ 'ਚ ਹੋਵੇਗਾ, ਇੱਕ ਮਰਿਆਦਾ 'ਚ ਹੋਵੇਗਾ। ਤੇ ਮਨ ਵਸ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ, ਜਦੋਂ ਆਪਾਂ ਗੁਰੂ ਦੇ ਅਨੁਸਾਰ ਚੱਲਾਂਗੇ। ਹੁਣ ਅੱਗੇ ਸੁਣਿਓ ਪੌੜੀ, ਦਸਵੀਂ ਦਸ ਦੁਆਰ ਬਸ ਕੀਨੇ। ਦਸਵੀਂ ਬਾਰੇ, ਜਿਹੜਾ ਦਸਵੀਂ ਦਾ ਤੇ ਬਹੁਤ ਮਹੱਤਵ ਹੈ, ਮੈਨੂੰ ਲੱਗਦਾ ਕਿੰਨੀਆਂ ਹੀ ਥਾਵਾਂ ਤੇ ਦਸਵੀਂ ਭਰਦੀ ਹੈ, ਮੇਲੇ ਲੱਗਦੇ ਨੇ, ਇਕੱਠ ਜੁੜਦੇ ਨੇ, ਤੇ ਇੱਕ ਤਾਂ ਹੁਣ ਹੋਰ ਵੀ ਨਵਾਂ ਹੀ ਟ੍ਰੈਂਡ ਚੱਲ ਪਿਆ, ਤੇ ਦਸਵੀਂ ਵਾਲੇ ਦਿਨ ਵਟਸਐਪ ਤੇ ਇੱਕ ਪੋਸਟਰ ਜਿਹਾ ਤਿਆਰ ਕੀਤਾ, ਅੱਜ ਸ਼ੁੱਭ ਦਿਹਾੜਾ ਹੈ ਤੇ ਦਸਾਂ ਬੰਦਿਆਂ ਨੂੰ ਇਹ ਭੇਜੋ ਜੀ, ਇਹ ਤੁਸੀਂ ਗਾਹਾਂ ਭੇਜੋਗੇ ਤੇ ਤੁਹਾਡਾ ਦਿਨ ਪਵਿੱਤਰ ਹੋਏਗਾ। ਕਮਾਲ ਹੈ, ਮੋਬਾਈਲ ਦੇ ਵਿੱਚ ਇਹ ਜਿਹੜੇ ਪੋਸਟਰ ਜੇ ਬਣਾ ਲੈਂਦੇ ਆਪਾਂ ਦਸਵੀਂ ਦੇ, ਮੈਸੇਜ ਗਾਹਾਂ ਭੇਜ ਤੇ ਇੱਧਰ ਆ ਗਏ ਉੱਧਰ ਆ ਗਏ, ਐਂ ਘੁੰਮੀ ਜਾਂਦੇ ਨੇ, ਤੇ ਫਿਰ ਜਾਂ ਵੱਧ ਤੋਂ ਵੱਧ ਦਸਵੀਂ ਵਾਲੇ ਦਿਨ ਬੰਦਾ ਕਿਤੇ ਕੋਈ ਦੇ ਕਰਾਇਆ, ਕਿਤੇ ਕੋਈ ਮੱਥਾ ਟੇਕਿਆ, ਜਾਂ ਇਸ ਤੋਂ ਅੱਗੇ ਤੁਰੇ ਕੋਈ ਨਹੀਂ ਹਾਲੇ, ਅਸੀਂ ਬਾਣੀ ਨੂੰ ਵਿਚਾਰਿਆ ਨਹੀਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਜਦੋਂ ਬਾਣੀ ਨੂੰ ਵਿਚਾਰਾਂਗੇ, ਤੁਸੀਂ ਬਾਣੀ ਪੜ੍ਹ ਕੇ ਦੇਖੋ ਦਸਵੀਂ ਬਾਰੇ ਕੀ ਕਹਿ ਰਹੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿਣ ਲੱਗੇ ਦਸਵੀਂ ਦਸ ਦੁਆਰ ਬਸ ਕੀਨੇ, ਜਿਹੜੇ ਉੱਪਰ ਜ਼ਿਕਰ ਆਇਆ ਸੀ ਨੌ ਦਰਵਾਜ਼ਿਆਂ ਦਾ, ਇੱਥੇ ਦਸ ਦੁਆਰ, ਨੌ ਉਹੀ ਤੇ ਦਸਵਾਂ, ਦਸਵਾਂ ਦੁਆਰ ਜਿਹਨੂੰ ਆਪਾਂ ਕਹਿੰਦੇ ਹਾਂ। ਕਹਿੰਦੇ ਇਹ ਜਦੋਂ ਤੁਸੀਂ ਵਸ ਕਰ ਲਏ, ਤੁਸੀਂ ਇਹਨਾਂ ਤੇ ਆਪਣਾ ਵਸ ਕਰ ਲਿਆ, ਇਹੀ ਔਖਾ ਹੈ। ਡੋਲੂ ਚੱਕ ਕੇ ਦਸਵੀਂ ਦੇ ਦਿਹਾੜੇ ਤੇ ਕਿਤੇ ਜਾਣਾ ਸਭ ਤੋਂ ਸੌਖਾ ਹੈ, ਤੁਸੀਂ ਜਿਹੜੇ ਮਰਜ਼ੀ ਥਾਂ ਤੇ ਜਾਓ, ਕਿੰਨਾ ਔਖਾ। ਅੱਜ ਕੱਲ੍ਹ ਤੇ ਸਾਧਨ ਹੀ ਬਹੁਤ ਨੇ, ਵਹੀਕਲ ਬਹੁਤ ਨੇ, ਬੱਸਾਂ, ਕਾਰਾਂ, ਸਕੂਟਰ, ਮੋਟਰਸਾਈਕਲ, ਜਿੱਥੇ ਮਰਜ਼ੀ ਜਾਇਓ, ਕਿੰਨਾ ਔਖਾ। ਪਰ ਆਹ ਚੀਜ਼ ਨੂੰ ਸਮਝਣਾ ਸੱਚ ਮੁੱਚ ਔਖਾ ਹੈ, ਇਹ ਬਿਰਲਿਆਂ ਦੀ ਸਮਝ ਵਿੱਚ ਆਏਗੀ। ਦਸਵੀਂ ਦੇ ਇਕੱਠਾਂ ਦੇ ਵਿੱਚ ਜਾ ਕੇ ਤੇ ਇਸ ਤਰ੍ਹਾਂ ਦਾ ਭਰਮ ਪਾਲ ਲੈਣਾ, ਦੇਖਾ ਦੇਖੀ, ਇਹ ਗੱਲ ਹੋਰ ਹੈ। ਪਰ ਆਹ ਚੀਜ਼ ਨੂੰ ਸਮਝਣਾ, ਇਹ ਬਿਲਕੁਲ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਇਆ। ਕਹਿਣ ਲੱਗੇ ਨੇ ਮਨ ਸੰਤੋਖ ਨਾਮ ਜਪ ਲੀਨੇ, ਜਿਨ੍ਹਾਂ ਨੇ ਆਹ ਵਚਨ ਮਹਾਰਾਜ ਦਾ ਸਮਝਿਆ, ਉਹਨਾਂ ਨੇ ਆਪਣੇ ਮਨ ਦੇ ਵਿੱਚ ਸੰਤੋਖ ਪੈਦਾ ਕਰ ਲਿਆ, ਉਹਨਾਂ ਦਾ ਮਨ ਸੰਤੋਖ 'ਚ ਹੈ। ਤੇ ਮਨ ਦਾ ਸੰਤੋਖੀ ਹੋਣਾ ਬੜੀ ਵੱਡੀ ਗੱਲ ਹੈ। ਜਿਹੜਾ ਮਨ ਸੰਤੋਖੀ ਉਹ ਤਾਂ ਕਿਤੇ ਦਸਵੀਂ ਵਾਲੇ ਦਿਨ ਜਾ ਕੇ ਵੀ ਬਹੁਤੀਆਂ ਡਿਮਾਂਡਾਂ ਨਹੀਂ ਕਰਦਾ। ਜਿਨ੍ਹਾਂ ਨੇ ਨਾਮ ਜਪ ਲੀਨੇ, ਨਾਮ ਜਪ ਕੇ ਮਨ ਨੂੰ ਸੰਤੋਖ ਵਿੱਚ ਲਿਆਂਦਾ, ਤੇ ਸੰਤੋਖ ਬਹੁਤ ਵੱਡੀ ਪ੍ਰਾਪਤੀ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਕਿਉਂਕਿ ਸੰਤੋਖ ਤੋਂ ਬਿਨਾਂ ਕੋਈ ਰੱਜ ਨਹੀਂ ਸਕਦਾ, ਬਿਨਾਂ ਸੰਤੋਖ ਨਹੀਂ ਕੋਊ ਰੱਜ ਹੈ। ਸੁਪਨ ਮਨੋਰਥ ਬ੍ਰਿਥੇ ਸਭ ਕਾਜ ਹੈ।
ਸਤਿਗੁਰੂ ਕਹਿੰਦੇ ਕਰਨੀ ਸੁਣੀਐ ਜਸ ਗੋਪਾਲ। ਭਾਈ ਆ ਦਸਵੀਂ ਤਿੱਥ ਕੀ ਕਹਿ ਰਹੀ ਹੈ, ਕੰਨਾਂ ਦੇ ਨਾਲ ਸੁਣਨਾ ਪਰਮਾਤਮਾ ਦਾ ਜਸ, ਗੋਪਾਲ ਦਾ ਜਸ। ਗੋਪਾਲ ਮੀਨਜ ਪਰਮਾਤਮਾ ਦੀ ਵਡਿਆਈ। ਦਸਵੀਂ ਵਾਲੇ ਦਿਨ ਵੀ ਵੈਸੇ ਉਹ ਠੀਕ ਹੈ ਵੀ ਜਿੱਥੇ ਦਸਵੀਂ ਦਾ ਇਕੱਠ ਹੁੰਦਾ, ਦਸਵੀਂ ਭਰਦੀ ਹੈ, ਜੇ ਉੱਥੇ ਕੋਈ ਪ੍ਰਬੰਧਕ ਸੱਜਣਾ ਨੇ ਸੰਗਤੀ ਰੂਪ ਦੇ ਵਿੱਚ ਕੋਈ ਏਦਾਂ ਦਾ ਪ੍ਰਬੰਧ ਉਲੀਕ ਲਿਆ ਵੀ ਅੱਜ ਸੰਗਤ ਨੇ ਆਉਣਾ ਹੈ ਅਤੇ ਇੱਥੇ ਅਸੀਂ ਅੱਜ ਢਾਡੀ ਵਾਰਾਂ ਢਾਡੀ ਸਿੰਘਾਂ ਨੂੰ ਵੀ ਲਾਈਏ, ਇੱਥੇ ਆਪਾਂ ਕਥਾ ਵਾਚਕ ਇੱਥੇ ਗੁਰੂ ਕੇ ਕੀਰਤਨੀਏ ਵੀ ਕੀਰਤਨ ਕਰਨਗੇ ਅਤੇ ਜਿਹੜੀ ਸੰਗਤ ਆਏਗੀ ਉਹ ਕੰਨਾਂ ਦੇ ਨਾਲ ਜੇ ਦਸਵੀਂ 'ਤੇ ਜਾਂਦੀ ਵੀ ਹੈ ਅਤੇ ਬੈਠ ਕੇ ਹਰਜਾ ਸੁਣੇਗੀ ਤਾਂ ਸਫਲ ਆ। ਢਾਡੀ ਵਾਰਾਂ ਸੁਣ ਲਈਆਂ ਕਿਸੇ ਨੇ ਸਫਲ ਹੈ, ਕਿਸੇ ਨੇ ਪਾਠ ਸੁਣ ਲਿਆ, ਕਿਸੇ ਨੇ ਕੀਰਤਨ ਸੁਣ ਲਿਆ ਤਾਂ ਸਫਲ ਹੈ। ਕਰਨੀ ਸੁਣੀਐ ਜਸ ਗੋਪਾਲ, ਪਰਮਾਤਮਾ ਦਾ ਜਸ ਸੁਣਨਾ ਕੰਨਾਂ ਦੇ ਨਾਲ, ਇਹਨਾਂ ਸਰਵਣਾਂ ਦੇ ਨਾਲ। ਪਰ ਮਹਾਰਾਜ ਕੀ ਕਹਿ ਰਹੇ ਸੀ, ਕਹਿੰਦੇ ਤਾਂ ਕਰਨ ਨਾ ਸੁਣ ਹੀ ਹਰ ਜਸ ਬਿੰਦ, ਪਰ ਸੁਭਾਅ ਐਸਾ ਹੋ ਗਿਆ ਦਸਵੀਂ 'ਤੇ ਜਾ ਕੇ ਵੀ ਕਈ ਵਾਰੀ ਮੈਨੂੰ ਖਿਮਾ ਕਰਨਾ, ਸਾਡੀ ਬਹੁਤੀ ਨਿਗਾਹ ਲੰਗਰਾਂ 'ਤੇ ਹੀ ਰਹਿੰਦੀ ਹੈ। ਲੰਗਰ ਛਕਣਾ ਜ਼ਰੂਰੀ ਹੈ, ਪਹਿਲਾਂ ਪੰਗਤ ਪਾਤਸ਼ਾਹ ਸੰਗਤ ਮਹਾਰਾਜ ਨੇ ਹੀ ਇਹ ਮਰਿਆਦਾ ਸ਼ੁਰੂ ਕੀਤੀ, ਸੰਗਤ ਵਾਸਤੇ ਹੀ ਲੰਗਰ ਲਾਏ ਜਾਂਦੇ ਨੇ, ਪ੍ਰਬੰਧ ਲੰਗਰ ਦਾ ਸੰਗਤਾਂ ਵਾਸਤੇ ਹੁੰਦਾ। ਪਰ ਕਈ ਵਾਰੀ ਅਸੀਂ ਇੰਨੇ ਕੁ ਉਹ ਹੋ ਜਾਂਦੇ ਵੀ ਪਹਿਲਾਂ ਕਹਿਣ ਤੋਂ ਭਾਵ ਸਾਡਾ ਧਿਆਨ ਹੀ ਖਾਣ ਵਿੱਚ ਰਹਿੰਦਾ। ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਭਾਈ ਕੰਨਾਂ ਦੇ ਨਾਲ ਹਰੀ ਦਾ ਜਸ ਸੁਣਨਾ, ਨੈਣੀ ਪੇਖਤ ਸਾਧ ਦਿਆਲ, ਨੈਣੀ ਨੈਣਾਂ ਦੇ ਨਾਲ ਅੱਖਾਂ ਦੇ ਨਾਲ ਸਾਧ ਜਿਹੜਾ ਸੀ ਉਹਨੂੰ ਵੇਖਣਾ, ਉਹਦੇ ਦਰਸ਼ਨ ਕਰਨੇ ਨੇ ਅੱਖਾਂ ਦੇ ਨਾਲ, ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਵੀ ਉਹਨਾਂ ਦੇ ਦਰਸ਼ਨ ਹੋਣ ਜਿਹੜੀਆਂ ਗੁਰਮੁਖ ਰੂਹਾਂ ਨੇ, ਸੰਤ ਜਨ ਨੇ, ਭਗਤ ਜਨ ਨੇ, ਰੱਬ ਦੇ ਪਿਆਰੇ ਨੇ, ਜੋ ਉਹਨੂੰ ਜਪਦੇ ਨੇ, ਉਹ ਉਹਨਾਂ ਦੇ ਦਰਸ਼ਨ ਦੀਦਾਰ ਜਿਵੇਂ ਆਪਾਂ ਰੋਜ਼ ਅਰਦਾਸ ਵਿੱਚ ਵੀ ਜ਼ਿਕਰ ਕਰਦੇ ਹਾਂ, ਐਸੀ ਭਾਵਨਾ ਨਾਲ ਵੀ ਜਾਣਾ ਵੀ ਅਸੀਂ ਚੱਲੇ ਹਾਂ, ਅੱਜ ਕੋਈ ਸਾਧੂ ਪੁਰਸ਼ ਮਿਲ ਜਾਏ, ਕੋਈ ਗੁਰਮੁਖ ਜਨ ਮਿਲ ਜਾਏ, ਕੋਈ ਗੁਰਮੁਖ ਰੂਹ ਮਿਲ ਜਾਏ, ਕੋਈ ਸੰਤ ਜਨ, ਕੋਈ ਰੱਬ ਦਾ ਪਿਆਰਾ ਮਿਲ ਜਾਏ, ਉਹਦੇ ਮਿਲੇ ਹਾਂ, ਪਰਮਾਤਮਾ ਦਾ ਨਾਮ ਚੇਤੇ ਆ ਜਾਏ ਅਤੇ ਅਸੀਂ ਪਰਮਾਤਮਾ ਵਾਲੇ ਪਾਸੇ ਜੁੜ ਜਾਈਏ, ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦੇਈਏ, ਕਿੱਡੀ ਵੱਡੀ ਗੱਲ ਹੈ। ਜੇ ਇਸ ਭਾਵਨਾ ਨਾਲ ਜਾਂਦੇ ਹਾਂ ਤਾਂ ਮਾੜਾ ਕੁਝ ਨਹੀਂ ਹੈ, ਇਹਦੇ 'ਚ ਬੁਰਾ ਕੁਝ ਨਹੀਂ ਹੈ, ਪਰ ਭਾਵਨਾ ਇਹ ਹੋਣੀ ਚਾਹੀਦੀ ਹੈ ਵੀ ਕੋਈ ਸੰਤ ਜਨ ਅਤੇ ਆਪਾਂ ਕੋਈ ਜਨ ਹਰ ਸਿਉ ਦੇਵੈ ਜੋਰ, ਜਿਵੇਂ ਮਹਾਰਾਜ ਬਾਣੀ 'ਚ ਕਹਿੰਦੇ ਨੇ ਚਰਨ ਗਹੋਂ ਬਖੋਂ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ, ਕੋਈ ਸੰਤ ਜਨ ਮਿਲ ਜਾਏ, ਕੋਈ ਗੁਰਮੁਖ ਰੂਹ ਮਿਲੇ, ਫਿਰ ਕਹਿੰਦੇ ਨੇ ਰਸਨਾ ਗੁਣ ਗਾਵੈ ਬੇਅੰਤ, ਰਸਨਾ ਨਾਲ ਗੁਣ ਗਾਉਣੇ ਨੇ, ਵਡਿਆਈ ਕਰਨੀ ਹੈ, ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨਾ, ਉਸ ਪਰਮਾਤਮਾ ਨੂੰ ਜਿਹੜਾ ਬੇਅੰਤ ਹੈ। ਦਸਵੀਂ 'ਤੇ ਕਿਸੇ ਅਵਤਾਰ ਦਾ ਜ਼ਿਕਰ ਨਹੀਂ, ਕਿਸੇ ਹੋਰ ਸ਼ਕਤੀ ਦਾ ਗੁਣਗਾਨ ਨਹੀਂ ਕਰਨਾ, ਬੇਅੰਤ ਦਾ ਗੁਣਗਾਨ ਕਰਨਾ, ਜਿਹਦੇ ਹੁਕਮ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਹੈ, ਜਿਹਦੇ ਹੁਕਮ ਦੇ ਵਿੱਚ ਇਹ ਬੇਅੰਤਤਾ ਹੈ, ਔਰ ਜਿਹੜਾ ਆਪ ਬੇਅੰਤ ਹੈ, ਜਿਹਦਾ ਕੋਈ ਅੰਤ ਨਹੀਂ ਹੈ, ਰਸਨਾ ਨਾਲ ਉਸੇ ਦੀ ਵਡਿਆਈ ਕਰਨੀ ਹੈ। ਦਸਵੀਂ ਦਸ ਦੁਆਰ ਬਸ ਕੀਨੇ, ਕੈਸਾ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰਮੁਖ ਪਿਆਰਿਓ, ਆਪਣੇ ਆਪਣੇ ਅੰਦਰ, ਆਪਣੇ ਪਰਿਵਾਰਾਂ 'ਚ, ਆਪਣੇ ਆਲੇ ਦੁਆਲੇ ਝਾਤ ਮਾਰਿਓ, ਕਿਉਂਕਿ ਆਪਾਂ ਜਿਹੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਵੀ ਕਿੰਨੀਆਂ ਦਸਵੀਆਂ 'ਤੇ ਅਸੀਂ ਗਏ, ਕਿੰਨੀਆਂ ਦਸਵੀਆਂ ਭਰੀਆਂ, ਕਿੰਨੀਆਂ ਦਸਵੀਆਂ ਮਨਾਈਆਂ, ਕਿੰਨੀਆਂ ਦਸਵੀਆਂ 'ਤੇ ਮੱਥੇ ਟੇਕੇ, ਕਿੰਨੀਆਂ ਦਸਵੀਆਂ 'ਤੇ ਇਸ਼ਨਾਨ ਕੀਤੇ, ਮੈਨੂੰ ਮਾਫੀ ਦੇਣੀ, ਕਿੰਨਾ ਕੁ ਜੀਵਨ ਦੇ ਵਿੱਚ ਕੋਈ ਚੇਂਜ ਆਈ ਹੈ, ਕਿੰਨਾ ਕੁ ਬਦਲਾਓ ਆਇਆ, ਜੇ ਕੋਈ ਆਇਆ ਤਾਂ ਮੁਬਾਰਕ ਹੈ, ਪਰ ਨਹੀਂ ਤਾਂ ਉਹੀ ਹਾਲ ਹੈ। ਕਿਉਂਕਿ ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ, ਦਸ ਦੁਆਰਾਂ ਵੱਲ ਧਿਆਨ ਨਹੀਂ ਦਿੰਦੇ, ਨੌ ਜਿਹੜੇ ਇੰਦਰੇ ਨੇ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਆਪਣੇ ਮਨ ਨੂੰ ਸੰਤੋਖ ਦੇ ਵਿੱਚ ਨਹੀਂ ਲੈ ਕੇ ਆਉਂਦੇ, ਕੰਨਾਂ ਦੇ ਨਾਲ ਜਸ ਸੁਣ ਨਹੀਂ ਲੱਗਦੇ, ਨੈਣਾਂ ਦੇ ਨਾਲ ਤੁਸੀਂ ਇਹ ਸਾਧ ਪੁਰਸ਼ਾਂ ਦੇ ਦਰਸ਼ਨਾਂ ਦੀ ਇੱਛਾ ਨਹੀਂ ਰੱਖਦੇ ਅਤੇ ਰਸਨਾਂ ਦੇ ਨਾਲ ਗੁਣ ਨਹੀਂ ਗਾਉਂਦੇ, ਉਹਨਾਂ ਚਿਰ ਖੇਡ ਉੱਥੇ ਦੀ ਉੱਥੇ ਰਹੇਗੀ। ਮਨ ਮਹਿ ਚਿੱਤ ਵੈ ਪੂਰਨ ਭਗਵੰਤ, ਮਨ ਦੇ ਵਿੱਚੋਂ ਪੂਰਨ ਭਗਵੰਤ ਨੂੰ ਸਿਮਰਨਾ, ਪੂਰਨ ਭਗਵਾਨ ਨੂੰ ਸਿਮਰਨਾ, ਪਰਮਾਤਮਾ ਨੂੰ ਆਰਾਧਨਾ ਹੈਗਾ, ਹੋਰ ਨਹੀਂ ਮਨ ਦੇ ਵਿੱਚ ਕਿਸੇ ਦਾ ਧਿਆਨ ਧਰਨਾ।
पूरन भगवंत ते परमात्मा ही है, उहदे लई उह आपां वचन पढ़दे हां आदि पूरन मध पूरन अंत पूरन परमेश्वर है। वह परमात्मा ही है जिहड़ा आदि विच भी पूरन सी, जिहड़ा हुण भी पूरन है ते अंत नूं भी उही पूरन होना। इत्थे होर तां कोई पूरा है ही नहीं सी। पूरा प्रभ आराध्या पूरा जाका नाओ नानक पूरा पाया पूरे के गुण गाओ। उसे पासे धन गुरु अर्जन देव जी महाराज ने सानू सुखमनी साहब दे विच इशारे कीते ने। ते क्यों है भी दसवीं किहदे नाल है? चंद्रमा नाल। चंद्रमा ते कदे पूरा हो गया कदे अधूरा हो गया। चंद्रमा ते कदे एक वाले दिन माड़ा जिहा दिसदा, दूजे वाले दिन थोड़ा जिहा मोटा दिसण लग जांदा है। पहलां तां धागे वर्गा दिसदा, फिर हौली हौली हौली बड़ा, फिर केले वांग नजर आने लग जाता, फिर उहदा आकार वधदा जाता, फिर अद्धा दिसण लग जाता, फुल मून हो जाता, फिर वह फिर घटन लग जाता, उहदियां कलामां घटन लग जांदियां ने, फिर कहण तों भाव उह घटदा घटदा घटदा बिल्कुल ही खत्म हो जाता है। मछिया वाले रात कदे उह घटदा है कदे वधदा। फिर वह पूर्ण किवें हो गया? पूर्ण चंद किवें है? सूरज कदे घटदा कदे वधदा। पूरन तां परमात्मा ही है। परमात्मा ना कटे घट सी, ना कदे वध सी, ना कदे उह घटे है, ना कदे उह वधे है, ना कदे उह छोटा सी ते भी हुण परमात्मा वड्डा हो गया, यह भी नहीं भी परमात्मा हुण फिर घटूगा। हर चीज समय दे नाल पहला पूर्णता वाले पासे नूं जांदी है, फिर पूरन तों बाद फिर थले नूं आउंदी है। परमात्मा ही है जिहड़ा सृष्टि तों पहला भी पूरा सी, हुण भी पूरा है, अंत नूं भी पूरा होवेगा। इस करके उस दे नाल जुड़ना है, तिथां दे नाल नहीं जुड़ना। नौवीं वाले दिन तिथ का की हाल हुंदा है, चंद्रमा का की हाल हुंदा वेख लो। दसवीं वाले दिन चंद्रमा का किन्ना आकार हुंदा है, ये भी आपां वेख। सियाने बजुर्गों नूं तां हिसाब किताब इन्ना सी, चंद्रमा वल वेख के दस देंदे सी अज भी इन्नी तिथ है। वह वक्री गल है भी अज जिहड़ा सीगा पढ़ाइयां लिखाइयां थोड़ियां जी ऐसियां रहियां, तिथां का तो पता ही नहीं लगता। इत्थे तां बच्चों नूं जिहड़ा सी सूरजी कैलेंडर की भी समझ नहीं है, तां हाँ अंग्रेजी जिहड़े कैलेंडर ने चलो वो हावी हो गए, साडा बेस ही वह बन गया। सतगुरु दसवीं तिथ के प्रथाए अखीरलियां पंक्तियां के अंदर बहुत प्यारा वचन कर रहे हैं, गौर नाल सरवण करना है। हस्त चरण संत टहल कमाइए। हस्त का मतलब है हत्थां नाल, चरण का मतलब पैरां दे नाल, इहदा भाव है हत्थां पैरां दे नाल। संत जनां दी भगत जनां दी टहल करनी है, गुरमुख जनां दी सेवा करनी है। बिन सेवा त्रिग हथ पैर जिहड़ा ना, उत्थे पैरां दा भी जिक्र है भाई गुरदास जी ने कीता, हत्थां दा भी जिक्र कीता, बिल्कुल एक कंसैप्ट इक्को ही है। जे सेवा नहीं कीती फिर बिन सेवा त्रिग लाणत है हत्थां नूं भी पैरां नूं भी, क्योंकि ना हत्थ खड़दे ने बंदे दे ना पैर खड़दे ने, खड़िया कदे। ते इस करके जे इन्हां दे नाल सेवा कीती हो नहीं हत्थां दे नाल ना पैरां दे नाल, संत टहल कमाई नहीं है, फिर महाराज कहिंदे भाई कोई फायदा नहीं। पर इन्हां दे नाल सेवा करनी है, सानू हदायत कर रहे ने, इशारा कर रहे ने। नानक एह संजम प्रभ कृपा पाई है। इस संजम इस मर्यादा नूं फॉलो कीते आ, इस तरीके दे नाल जीवन ज्योया, प्रभु की कृपा प्राप्त की जा सकती है। लो भागा वाले आप समाप्ति करिए। गुरु अर्जन देव जी महाराज सच्चे पातशाह जी ने दसवीं तिथ दे प्रथा ये कहता की कहा? कहिंदे मन दे नाल नाम जपना है, कन्ना दे नाल उहदा जस सरवण करना है, नैणा दे नाल साजना दा गुरमुख जनां दे दर्शनां दी इच्छा रखनी है, रसना दे नाल उहदे जिहड़ा सी उहनूं गाउणा है, मन दे विच उस पूर्ण भगवंत दा ध्यान धरना है। बिल्कुल उसे तरह दा है जिवें आपां पढ़दे हां नेत्री सतगुर पेखना सरबणी सुनना गुरना वाले वचन, उत्थे सारे इशारे महाराज ने कीते ने। जे इस तरह दा किते असी मर्यादा नूं पाल लीए, असी अपने जीवन नूं कुछ इस तरह दा कर लीए, तां फिर महाराज समाप्ति ते कहिंदे भाई यही एक तरीका है, इहदे नाल प्रभु की कृपा दे पात्र बनोगे और वह प्रभु की भी प्राप्ति तुहानू हो सकती है। असी तिथां दे चक्करां च नहीं पैना,
ਤਿੱਥਾਂ ਦੇ ਚੱਕਰਾਂ ਚੋਂ ਸਾਨੂੰ ਮਹਾਰਾਜ ਬਾਹਰ ਕੱਢ ਕੇ ਇੱਕ ਪਰਮਾਤਮਾ ਦੇ ਨਾਲ ਜੋੜ ਰਹੇ ਨੇ। ਅੱਜ ਦੋ ਬੰਦ ਆਪਾਂ ਨੇ ਸਰਵਣ ਕੀਤੇ ਨੇ, ਨੌਵੀਂ ਨਵੇਂ ਸ਼ਿਦਰਪ ਬੀਤ। ਇਸ ਪਾਸੇ ਵੀ ਧਿਆਨ ਦੇਣਾ ਕਿਉਂਕਿ ਨੌ ਸਾਡੇ ਜਿਹੜੇ ਦਰਵਾਜ਼ੇ ਨੇ ਇਹਨਾਂ ਵੱਲ, ਜਿਹੜੇ ਦਸ ਦੁਆਰ ਨੇ ਇਹਨਾਂ ਵੱਲ ਗੁਰੂ ਕਿਰਪਾ ਕਰਨ, ਰਹਿਮਤ ਕਰਨ, ਜੋ ਆਪਾਂ ਵਾਚਿਆ ਵਿਚਾਰਿਆ ਗੁਰੂ ਕਿਰਪਾ ਸਦਕਾ, ਔਰ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਅਸੀਂ ਥੋੜ੍ਹਾ ਥੋੜ੍ਹਾ ਆਪਣੇ ਆਪ ਦੇ ਅੰਦਰ ਝਾਤ ਮਾਰੀਏ, ਆਪਣੇ ਆਪ ਨੂੰ ਵੇਖੀਏ, ਆਪਣੇ ਇੰਦਰੀਆਂ ਵੱਲ ਧਿਆਨ ਦੇਈਏ, ਆਪਣੇ ਕੰਨਾਂ, ਆਪਣੇ ਨੱਕ, ਆਪਣਾ ਮੂੰਹ, ਆਪਣਾ ਇਹ ਜਿਹੜੇ ਇੰਦਰੀ ਨੇ, ਇੱਧਰ ਜਿਵੇਂ ਜਿਵੇਂ ਧਿਆਨ ਦੇਵਾਂਗੇ ਇਹਨਾਂ ਨੂੰ ਸਹੀ ਦਿਸ਼ਾ ਵਾਲੇ ਪਾਸੇ ਲਾਵਾਂਗੇ। ਜਿਵੇਂ ਮਹਾਰਾਜ ਨੇ ਅੱਜ ਆਖਿਆ ਹੈਗਾ ਵੀ ਤੁਸੀਂ ਇਹਦੇ ਨਾਲ ਕੀ ਕਰਨਾ, ਕਰਨੀ ਸੁਣੀਆਂ ਜਸ ਗੋਪਾਲ ਹੈ, ਨੈਣੀ ਪੇਖ ਸਾਹ ਦਯਾਲ ਹੈ, ਫਿਰ ਇਹਦੇ ਨਾਲ ਜਾ ਕੇ ਅਖੀਰ ਇਹ ਸੰਜਮ ਪ੍ਰਭ ਕਿਰਪਾ ਪਾਈ ਹੈ, ਫਿਰ ਇੱਥੋਂ ਤੱਕ ਆਪਣੀ ਪਹੁੰਚ ਹੋਵੇਗੀ, ਕਿਰਪਾ ਦੇ ਪਾਤਰ ਬਣਾਂਗੇ। ਮੈਂ ਇੱਕ ਵਾਰ ਫਿਰ ਨਿਮਰਤਾ ਸਹਿਤ ਆਪ ਜੀ ਦੇ ਸਨਮੁਖੇ ਬੇਨਤੀ ਕਰਦੇ ਹਾਂ ਵੀ ਕਿਸੇ ਨੌਵੀਂ ਦੇ ਚੱਕਰਾਂ 'ਚ, ਕਿਸੇ ਦਸਵੀਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ। ਹਾਂ, ਉਹਨਾਂ ਦੀ ਕੋਈ ਹਿਸਟੋਰੀਕਲ ਇੰਪੋਰਟੈਂਸ ਹੈ, ਕੋਈ ਮਹਾਨਤਾ ਹੈ, ਉਹ ਗੱਲ ਵੱਖਰੀ ਹੈ, ਪਰ ਕਿਸੇ ਭਰਮ ਦਾ ਸ਼ਿਕਾਰ ਹੋ ਕੇ ਵੀ ਇਹ ਤਿੱਥ ਸ਼ੁੱਭ ਹੈ, ਇਹ ਤਿੱਥ ਬਹੁਤ ਪਵਿੱਤਰ ਹੈ, ਇਹ ਗੁਰਮਤ ਨਹੀਂ ਹੈ, ਇਹ ਮਨਮਤ ਹੈ, ਗੁਰਮਤ ਅਨੁਸਾਰ ਤੇ ਸਾਰੀਆਂ ਤਿੱਥਾਂ ਉਸ ਪਰਮਾਤਮਾ ਦੀਆਂ ਨੇ, ਸਾਰੀਆਂ ਤਿੱਥਾਂ 'ਤੇ ਉਸ ਪਰਮਾਤਮਾ ਨੂੰ ਅਰਾਧਨਾ, ਗੁਰੂ ਕਿਰਪਾ ਕਰਨ, ਗੁਰੂ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ ਅਤੇ ਸਾਡੇ ਲੋਕ ਸੁਖੀਏ, ਪਰਲੋਕ ਸਫਲੇ ਹੋਵਣ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸ਼ਬਦ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਉਹਨਾਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ, ਧੰਨਵਾਦ ਸਾਰਿਆਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਫਤਿਹ ਦੀ ਸਾਂਝ ਆਨੰਦ ਸਾਹਿਬ ਦੇ ਪਾਠ ਵਿੱਚ ਜੁੜੀਏ। ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਹੋਣਗੇ, ਕਿਉਂਕਿ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਿੱਦਾਂ ਦੇ ਥਰੈਟ ਆਏ ਨੇ, ਤੁਸੀਂ ਸਾਰਾ ਕੁਝ ਮੀਡੀਆ 'ਚ ਵੀ ਵੇਖਿਆ, ਅਖਬਾਰਾਂ 'ਚ ਵੀ ਵੇਖਿਆ, ਔਰ ਸਮੇਂ ਦੀ ਨਿਜਾਗਤ ਨੂੰ ਪਛਾਣਦਿਆਂ ਹੋਇਆਂ ਸਿਆਣਪ ਭਰੇ ਫੈਸਲੇ ਲਏ ਨੇ। ਗੁਰਦੁਆਰਾ ਸਾਹਿਬ ਦੀ ਸਮਾਪਤੀ 8:30 ਵਜੇ ਹੋ ਜਾਂਦੀ ਹੈ, 9 ਵਜੇ ਤੱਕ ਸੰਗਤ ਆਉਂਦੀ ਹੈ, 9:30 ਵਜੇ ਤੱਕ ਸਾਰੀ ਚਲੀ ਜਾਂਦੀ ਹੈ, ਅਤੇ ਇਸ ਚੀਜ਼ ਦਾ ਧਿਆਨ ਰੱਖ ਕੇ ਬਖਤਸਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਆਓ। ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹਸਤ ਚਰਨ ਸੰਤ ਟਹਿਲ ਕਮਾਈਐ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ।

ਸਿਆਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਸੱਚੇ ਪਾਤਸ਼ਾਹ ਜੀਓ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਰਥ ਪ੍ਰਦਾਨ ਕਰਨੀ ਕਿਰਪਾ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਅਤੇ ਸੁਖਾਸਨ ਸੇਵਾ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ

0: ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾ ਪੂੰਜੀ ਨਾਮ ਗੁਰਮੁਖ ਵੇਸਾਹਾ ਮਿਲ ਸਤ ਸੰਗਤ ਸੰਗ ਗੁਰਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਸੂਦਨ ਮਿਲ ਸਤ ਸੰਗਤ ਓ ਮਹਾਰਾਮ ਹਰ ਗੁਣ ਬਾਣੀ ਸਰਵਣ ਸੁਨਾਹਾ ਕਰ ਕਿਰਪਾ ਸਤਿਗੁਰੂ ਮੇਲਾ ਗੁਣ ਗਾਵ ਹੈ ਗੁਣ ਬੋਲ ਹੈ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਰ ਨਾਮ ਨੈ ਪੂਜੈ ਪੂਜਾ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮਤ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕਿਲਵਖ ਮੈਲ ਪਾਪ ਧੋਵਾ ਦੀਨ ਦਿਆਲ ਹੋ ਚਨੂ ਪਰਾ ਦੇਵ ਨਾਨਕ ਉਮਾ ਨਾਮ ਉਮਹਾਰਾਮ ਦੀਨ ਦਿਆਲ ਹੋ ਜਨੂ ਪਰਾ ਦੇਹੋ ਨਾਨਕ ਨਾਮ ਉਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਅਨੰਦ ਕਰ ਹੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਨ ਮਹੱਲਾ ਪੰਜੇਵਾ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਂਕੁਦ

ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮ ਹੁਣ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸ਼ਵੇ ਚਸੀਏ ਘੜੀਆ ਪਹਿਰਾ ਤਿੱਤੀ ਵਾਰੀ ਮਾਹੂਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸਤਾਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੁਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਰੀਕ ਪਦ ਗੰਧ ਬਿਨ ਸਹਿਸਤਾਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਾਮੇ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ।

ਦਿੱਤਾ। ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾ ਡੰਡੌਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤ ਹੋਮੇ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਨੂੰ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਾਮ

ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖੜ ਚੱਲ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਤਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਹੇ ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਸਤਿਗੁਰੂ, ਇਸ ਵੇਲੇ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਵਸਤਰਾਂ ਦੀ ਸੇਵਾ ਅਤੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਹਨ। ਗੁਰਬਾਣੀ ਪੜ੍ਹਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਲੱਦਾ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਈ ਹੈ। ਕਿਰਪਾ ਕਰਨੀ ਆਪ ਜੀਆਂ ਦੀ ਯਾਦ ਅੰਦਰ ਹੀ ਬਤੀਤ ਹੋ ਜਾਵੇ। ਕਿਰਪਾ ਕਰਨੀ ਅੰਮ੍ਰਿਤ ਵੇਲੇ ਤੱਕ ਸਰੀਰ ਵਿੱਚ ਸਵਾਸ ਰਹੇ ਤਾਂ ਅੰਮ੍ਰਿਤ ਵੇਲਾ ਬਖਸ਼ਿਸ਼ ਕਰਕੇ ਨਿਵਾਜਣਾ। ਦਰਸ਼ਨ ਇਸ਼ਨਾਨ ਨਿਤਨੇਮ ਸੇਵਾ ਸਿਮਰਨ ਸਤਸੰਗ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਣਾ। ਸਰਬ ਭੁੱਲਾਂ ਖਿਮਾ ਕਰਨੀਆਂ। ਕਿਰਪਾ ਕਰੋ ਸਮੂਹ ਸੰਗਤਾਂ ਦਾਸਰਿਆਂ ਸੇਵਾਦਾਰਾਂ ਨੂੰ ਖੁਸ਼ੀਆਂ ਬਖਸ਼ੋ। ਸੁਖਾਸਨ ਸੇਵਾ ਕਰਨ ਦੀ ਆਗਿਆ ਹੋਵੇ। ਸਹੀ ਪਿਆਰਿਆਂ ਦੇ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਕਿਸ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਤਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਵਤਾ
1: ਸੁਣੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ
ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ।

ਸਕਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ। ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ। ਨਦੀਆ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਧ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤਿ ਸਾਹੀ ਪਾਤਿ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਬਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਰੱਖੇ ਧਾਰੇ
सेई तुद नो गाव है जो तुद भावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाय ना जासी रचना जिन रचाई रंगी रंगी भाती कर कर जिनसी

हर वासना समानी, कह नानक चाल भगता जुग हो जुग निराली। ज्यो तू चलाए हे ते वचल है सुवामी, होर क्या जाना गुण तेरे। जेव तू चलाए हे ते वै चल है जिन्ना मार्ग पाव हे। कर कृपा जिन नाम लाए हे से हर हर सदा त्याव हे। जिसनो कथा सुनाए हे अपनी से गुरद्वारै सुख पाव हे। कह नानक सच्चे साहिब ज्यो भावै तिवै चलाव हे। एहो सोहेला सबद सुहावा, सबदो सुहावा सदा सोहेला सतगुरु सुनाया। एहो तिन कै मन वसया जिन धुर हो लिखिया आया। एक फिर है कनेरे कर है गल्लां, गल्ली किनै ना पाया। कह नानक सबद सोहेला सतगुरु सुनाया। पवित होए से जना जिनी हर त्याया, हर त्याया पवित होए गुरमुख जिनी त्याया। पवित माता पिता कुटुंब सहत स्यो, पवित संगत सबाइया। कह दे पवित सुन दे पवित से पवित जिनी मन वसाया। कह नानक से पवित जिनी गुरमुख हर हर त्याया। करमी सहज ना उपजै विन सहजै सहसा ना जाए। नह जाए सहसा कितै संजम रहे कर्म कमाए। सहसै जियो मलीन है कित संजम धोता जाए। मन धोवहो शब्द लागहो हर स्यो रहो चित लाए। कह नानक गुर प्रसादी सहज उपजै एह सहसा इव जाए। जियहो मैले बहरहो निर्मल, बहरहो निर्मल जियहो ता मैले। तिनी जन्म जूवै हारिया एह तिसना वड्डा रोग लगा। मरण मनहो विसारिया वेदा मह नाम उत्तम सो सुनहै नाही। फिर है ज्यो बेता लिया। कह नानक जिन सच तजया कूड़े लागे तिनी जन्म जूवै हारिया। जियहो निर्मल बहरहो निर्मल, बहरहो ता निर्मल जियहो निर्मल। सतगुर ते करनी कमाणी कूड़ की सोए पहुचै नाही। मनसा सच समाणी जन्म रतन जिनी खटिया भले सेवन जारे। कह नानक जिन मन निर्मल सदा रह है गुर नाले। जे को सिख गुरु सेती सनमुख होवै, होवै ता सनमुख सिख कोई जिया हो रह गुर नाले। गुर के चरण हृदय त्याए अंतर आत्मै समाले। आप छड सदा रह परनै गुर बिन अवर न जाने कोए। कह नानक सुनहो संत हो सो सिख सनमुख होए। जे को गुर ते वेमुख होवै बिन सतगुर मुक्त ना पावै। पावै मुक्त ना होर थै कोई पुछो बिबेकी आ जाए। अनेक जूनी भरम आवै बिन सतगुर मुक्त ना पाए। फिर मुक्त पाए लाग चरनी सतगुरु शब्द सुनाए। कह नानक विचार देखहो बिन सतगुर मुक्त ना पाए। आवहो सिख सतगुरु के प्यारे हो, गावहो सच्ची बाणी। बाणी ता गावहो गुरु केरी बाणिया सिर बाणी। जिन कौ नदर कर्म होवै हिरदै तिना समाणी। पीवहो अमृत सदा रहो हर रंग, जपहो सारिग पाणी। कह नानक सदा गावहो एह सच्ची बाणी। सतगुरु बिना होर कच्ची है बाणी। बाणी ता कच्ची सतगुरु बाजहो होर कच्ची बाणी।
ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਵ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰੈਨ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾ ਉਹ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ

समग्री तुम सुदर धारी तुमसे हो।

0: ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੇ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਮਹਾਰਾਜ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ
1: ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਵਾਸਰੇ ਕਸਮਾਨ ਧਿਆਨ ਸੋਨਾ

इनकी संगत मिले।

ਵਕਤ ਵੇਲੇ ਤੋਂ ਲੈ ਕਰ ਆਪ ਸੰਗਤਾਂ ਮੰਨ ਕਰਕੇ ਭਾਵਨਾ ਦੇ ਨਾਲ ਨਾਮ ਬਾਣੀ ਸਿਮਰਨ ਨਿਤਨੇਮ ਆਸਾ ਜੀ ਦੀ ਵਾਰ ਦੇ ਨਾਲ ਜੁੜਨਾ ਕੀਤਾ ਹੈ। ਆਓ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰਦੇ ਹੋ, ਅਗਲੇ ਸਮੇਂ ਵਾਸਤੇ ਆਪ ਸੰਗਤਾਂ ਨੂੰ ਗੁਰਬਾਣੀ ਗੁਰਸ਼ਬਦ ਵਿਚਾਰ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਜੀ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ

ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲੱਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ

दर्शन परसया गुरु कै जन्म मरण दुख जाय होवै सिफत खसम दी।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ, ਤਿੰਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਗਾਉੜੀ ਰਾਗ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ, ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਮਿਥਿਆ ਤਨ ਧਨ ਕੁਟੰਬ ਸਬਾਇਆ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਪੰਜਵੀਂ ਅਸ਼ਟਪਦੀ ਦੀ ਤਿੰਨ ਪਦੇ ਜਿਹੜੇ ਸਰਵਣ ਕੀਤੇ ਨੇ, ਅੱਗੇ ਚੌਥੇ ਪਦੇ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧਰਤੀ ਨੂੰ ਧੀਰਜ ਦੇਣ ਵਾਲੇ ਪ੍ਰਤੱਖ ਹਰੀ ਦਾ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਸਾਰਾ ਸੰਸਾਰ ਮਿੱਥਿਆ ਹੈ। ਮਿੱਥਿਆ ਤੋਂ ਭਾਵ ਵਿਦਵਾਨ ਇਸ ਤਰ੍ਹਾਂ ਵੀ ਦੇ ਅਰਥ ਕਰਦੇ ਨੇ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਲਕੀਰ ਖਿੱਚੀਏ ਤੇ ਉਹ ਲਕੀਰ ਬਣਦੀ ਦਿਸਦੀ ਤਾਂ ਹੈ, ਪਰ ਬਾਅਦ ਵਿੱਚ ਉਹ ਲਕੀਰ ਕਾਇਮ ਰਹਿੰਦੀ ਨਹੀਂ। ਇਸੇ ਤਰ੍ਹਾਂ ਮਿੱਥਿਆ ਦੇ ਅਰਥ ਵਿਦਵਾਨਾਂ ਨੇ ਨਾਸਵੰਤ ਵੀ ਕੀਤੇ ਨੇ ਕਿ ਜੋ ਦਿਸਦਾ ਤੇ ਹੈ ਪਰ ਬਾਅਦ ਵਿੱਚ ਉਹ ਉਸੇ ਤਰ੍ਹਾਂ ਦਾ ਰਹਿੰਦਾ ਨਹੀਂ। ਅਕਾਲ ਪੁਰਖ ਪਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਇਹ ਸੰਸਾਰ ਦੀ ਸਾਜਨਾ ਕੀਤੀ ਹੈ, ਪਰ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਬਣਿਆ ਹੈ ਉਹ ਨਾਸਵੰਤ ਹੈ। ਇਹ ਬਚਨ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ, ਨਾ ਦੇਵਤੇ ਨਾ ਦਾਨਵ ਨਾ ਹੀ ਮਨੁੱਖ, ਔਰ ਜਿਹੜੇ ਅਵਤਾਰ ਵੀ ਸੰਸਾਰ ਵਿੱਚ ਆਏ ਨੇ ਕੋਈ ਵੀ ਸੰਸਾਰ ਵਿੱਚ ਥਿਰ ਰਹਿਣ ਵਾਲਾ ਨਹੀਂ ਹੈ। ਜੇ ਇੱਕ ਥਿਰ ਹੈ, ਸਥਿਰ ਰਹਿਣ ਵਾਲਾ ਹੈ, ਤੂੰ ਇੱਕ ਪਰਮਾਤਮਾ ਵਾਹਿਗੁਰੂ ਤੂੰ ਆਪ ਹੀ ਹੈ। ਉਹ ਪਰਮਾਤਮਾ ਆਪ ਅਵਿਨਾਸ਼ੀ ਹੈ, ਬਾਕੀ ਸੰਸਾਰ ਜਿਹੜਾ ਹੈ ਉਹ ਨਾਸਵੰਤ ਹੈ। ਇਸ ਲਈ ਇਹ ਬਚਨ ਆਪਾਂ ਰੋਜ਼ ਆਰੰਭ ਤੇ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ
है भी सच नानक होसी भी सच। तू संसार बनन तो पहला भी सच्चा सी, संसार दे मुढ़ तो भी सच्चा है, हुण भी है। ये संसार नाश होने तो बाद तू उस तरह रहेगा। आदि पूरन मध पूरन अंत पूरन परमेश्वर है। विद्वाना ने चार तरह की परलो मनी है। एक नित परलो, दूजी है नमित परलो, तीसरी है अवंतर परलो, चौथी है महा परलो। नित परलो जिहड़ी आपां रात नूं सौने आं, ये भी विद्वाना ने एक परलो ही मनी है, क्योंकि रात नूं सौण तों पहला पंज प्यारियां दे हुक्म अनुसार जिथे नितनेम पंज बाणियां दा संध्या वेले सोधर दा पाठ और सौण तों पहला गुरु का सिख कीर्तन सवेले दी बाणी पढ़दा है। संबत साहा लिखिया, मिलकर पावो तेल देहो सज्जन असीसड़ियां, ज्यों होवै साहिब स्यो मेल। ये पंक्तियां आप रोज पढ़ के फिर ही आराम करदे हो। विद्वाना ने एक ये भी परलो ही मनी है कि जदों आपां ये मन के सौने आं कि जो परमात्मा ने समा साडा लिखिया है, संबत तो भाव हुंदा साल, ये संसार तो जानदा उस साल उस समा परमात्मा ने लिखिया होया है। मिलकर पावो तेल एक पुरानी पंजाब की रस्म चलती आउंदी है कि जदों बच्ची का विआह रखिया जांदा ते उहदियां सहेलियां मिलके इकट्ठियां होके उहनूं तेल चाढ़दियां ने, उस रस्म नूं कहा जांदा है माहिए पाउणा। इकट्ठियां होके गीत गाउंदियां ने कि तेरी तेरे पति दे नाल बाणे आवे। और इस तरह महाराज जी ने उदाहरण गल मौत दी कीती है, पर उदाहरण सतगुरु जी ने विआह दी लई है। संबत साहा लिखिया, संबत साहे तो भाव हुंदा है साहे चिट्ठी, जिस चिट्ठी दे विच साल दिन वार समा मुकर्र कीता जांदा है कि फलाने फलाने समय बरात दा टुकाओ होवेगा। महाराज कहिंदे ने कि वह साल लिखिया होया, समा लिखिया होया, जदों आपां संसार तों तुरना है, लिखिया सारिआं दा है, क्योंकि मरण लिखाए मंडल मह आए। संबत साहा लिखिया, मिलकर पावो तेल, आओ सखियो मिल के असीसां दा तेल पावो। मिलकर पावो तेल देहो सज्जन असीसड़ियां, ज्यों होवै साहिब स्यों मेल। तुसीं मिल के असीसां दा तेल देवो, मेरे लिए अरदास करो कि मेरी साहिब दे नाल, मेरे मालक दे नाल, पति परमेश्वर दे नाल मेरी बाण आवे। अगे महाराज जी दे बचन आपां पढ़दे हाँ, मिलकर पावो तेल देहो सज्जन असीसड़ियां, ज्यों होवै साहिब स्यों मेल, घर घर एहो पहुंचा। पहुंचे तो भाव है ये साहे चिट्ठी, जिस दिन आपां संसार तो तुरना है। महाराज कहिंदे ने उह तां हर घर दे विच ये चिट्ठी आउंदी है, क्योंकि संसार दे विच थिर रहण वाला कोई भी नहीं है। घर घर एहो पहुंचा सदड़े नित पवन, सारे पासे सदे पै रहे ने। ये भी एक सदा ही है, बंदा मने जां ना मने, पर जदों किते खबर मिलती है ना कि फलाने घर वह फलाने प्राणी का समा पूरा हो चुकया है, महाराज कहिंदे एक सदा है कि उस सदा दे के गया है कि भाई मैं जा रहा ते तुसी अपनी तैयारी कर लो। संग चलत है हम भी चलना, दूर गवन सिर ऊपर मरना। घर घर एहो पहुंचा सदड़े नित पवन, सदन हारा सिमरिया नानक से देह आवन। जिथों सदे पै रहे ने, महाराज कहिंदे सदन वाले नूं याद कर, वह दिन अपना भी बहुत नेड़े है। इस करके विद्वाना ने यह नित परलो मनी है। और पंथ की एक मर्यादा भी है कि सौण लगे आपां कीर्तन सोहला पढ़ के सौने आ कि गुरु का सिख
ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸੌਂਦਾ ਹੈ। ਵੈਸੇ ਤਾਂ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੋਇਆ ਕਿ ਜੋ ਬੰਦਾ ਸੌਣ ਲੱਗਿਆਂ ਧਿਆਨ ਦੇ ਵਿੱਚ ਸੋਚ ਕੇ ਸੌਂਦਾ ਹੈ, ਸੁਪਨੇ ਵਿੱਚ ਵੀ ਬੰਦਾ ਉੱਥੇ ਸੁਰਤ ਕਰਕੇ ਜਾਂਦਾ ਹੈ, ਔਰ ਜੋ ਉਸਨੇ ਸੁਪਨਾ ਦੇਖਿਆ ਹੁੰਦਾ ਹੈ ਦਿਨ ਚੜ੍ਹਨ ਤੋਂ ਬਾਅਦ ਉਸ ਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ। ਫਿਰ ਧਿਆਨ ਦੇਣਾ ਕਿ ਜੋ ਬੰਦਾ ਸੋਚ ਕੇ ਸੁੱਤਾ ਹੈ ਜਾਂ ਬੰਦਾ ਸਾਰਾ ਦਿਨ ਜਿੱਥੇ ਸੁਰਤ ਕਰਕੇ ਰਿਹਾ ਹੈ, ਸੌਣ ਵੇਲੇ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਉੱਥੇ ਰਿਹਾ ਅਤੇ ਜ਼ਿਆਦਾਤਰ ਬੰਦੇ ਨੂੰ ਸੁਪਨਾ ਵੀ ਵੈਸਾ ਆਵੇਗਾ, ਔਰ ਜੋ ਉਹਨੇ ਸੁਪਨੇ ਵਿੱਚ ਦੇਖਿਆ ਹੈ ਫਿਰ ਬੰਦਾ ਉਹਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ। ਇਸੇ ਕਰਕੇ ਰੱਬ ਦੇ ਪਿਆਰੇ ਸੌਣ ਲੱਗਿਆਂ ਵੀ ਰਸਨਾ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਕੇ ਸੌਂਦੇ ਨੇ, ਔਰ ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ ਸੌਂਦੇ ਵਾਹੋ ਵਾਹੋ ਉੱਚਰੈ, ਫਿਰ ਉੱਠਦੇ ਸਾਰ ਉੱਠਦੇ ਪੀ ਵਾਹੋ ਕਰੇਨ। ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਠਦੇ ਸਾਰ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਬਣੀ ਹੋਵੇ, ਫਿਰ ਹੀ ਪ੍ਰਾਪਤੀ ਵਾਲੇ ਹੋ ਸਕਦੇ ਹਨ। ਔਰ ਜੇ ਸੌਣ ਲੱਗਿਆਂ ਬੰਦਾ ਕਿਸੇ ਨਾਲ ਵੈਰ ਵਿਰੋਧ ਰੱਖ ਕੇ ਧਿਆਨ ਉੱਧਰ ਰੱਖ ਕੇ ਸੁੱਤਾ ਹੈ, ਜਾਂ ਆਪਾਂ ਚੁਗਲੀ ਨਿੰਦਾ ਕਰਕੇ ਆਹ ਹੁਣ ਫੋਨ ਸਿਰਾਣੇ ਪਿਆ ਹੈ, ਜੇ ਬੰਦਾ ਕੁਝ ਨਾ ਕੁਝ ਦੇਖ ਕੇ ਬੰਦਾ ਸੋਚਦਾ ਕਿ ਚੱਲ ਮੈਨੂੰ ਨੀਂਦ ਆ ਜਾਵੇ, ਫਿਰ ਸੁਰਤ ਕਰਕੇ ਬੰਦਾ ਰਾਤ ਨੂੰ ਵੀ ਉੱਥੇ ਤੁਰਿਆ ਰਹਿੰਦਾ ਹੈ, ਔਰ ਦਿਨ ਦੇ ਸਮੇਂ ਫਿਰ ਉਹਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ। ਇਸ ਕਰਕੇ ਸ਼੍ਰੀ ਮਾਨ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਉਹ ਲਿਖਦੇ ਨੇ ਸੁਪਨ ਚਰਿੱਤਰ ਚਿੱਤਰ ਬਣ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਭਾਈ ਗੁਰਦਾਸ ਲਿਖਦੇ ਕਿ ਮੈਨੂੰ ਮੇਰੇ ਗੁਰੂ ਸਤਿਗੁਰੂ ਦਾ ਸੁਪਨਾ ਆਇਆ, ਔਰ ਸੁਪਨੇ ਦੇ ਵਿੱਚ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਵੈਸੇ ਵਾਕਿਆ ਉਹ ਸਮੇਂ ਦਾ ਹੈ ਕਿ ਜਿਸ ਵਕਤ ਭਾਈ ਗੁਰਦਾਸ ਸਾਹਿਬ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਾਂਸ਼ੀ ਦੀ ਧਰਤੀ 'ਤੇ ਗਏ ਸਨ। ਬਹੁਤ ਸਮਾਂ ਬੀਤ ਗਿਆ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਸੀ ਹੋਏ। ਉਸ ਵੇਲੇ ਵਾਰ ਵਾਰ ਮਨ ਦੀ ਖਿੱਚ ਰਹਿੰਦੀ ਸੀ ਕਿ ਮੈਨੂੰ ਕਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਣ, ਪਰ ਜਦੋਂ ਸੁਪਨੇ ਦੇ ਵਿੱਚ ਦਰਸ਼ਨ ਹੋਏ ਨੇ ਮਹਾਰਾਜ ਜੀ ਦੇ, ਪਰ ਉਸ ਵੇਲੇ ਸੁਪਨੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਨਾ ਹੋਏ। ਭਾਈ ਗੁਰਦਾਸ ਲਿਖਦੇ ਨੇ ਕਿ ਉਸ ਵੇਲੇ ਚਾਤਰਕ ਦੀ ਬਬੀਹੇ ਦੀ ਆਵਾਜ਼ ਸੁਣ ਕਰਕੇ ਅੱਖੀਆਂ ਉਗਰ ਗਈ, ਮੇਰੀਆਂ ਜਿਹੜੀਆਂ ਅੱਖਾਂ ਸਨ ਉਹ ਖੁੱਲ੍ਹ ਗਈਆਂ। ਪਰ ਹੁਣ ਮੇਰੀ ਹਾਲਤ ਐਸੀ ਬਣੀ ਹੈ ਜਿਸ ਤਰ੍ਹਾਂ ਕਿਸੇ ਵਿਛੋੜੇ ਵਾਲੇ ਦੀ ਬਣਦੀ ਹੈ। ਭਾਈ ਵੀਰ ਸਿੰਘ ਜੀ ਵੀ ਲਿਖਦੇ ਨੇ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲ ਵੱਕੜੀ ਪਾਈ, ਕੋਈ ਮਿਲ ਜਾਵੇ ਗਲੇ ਲਾ ਕੇ ਮਿਲੇ, ਪਰ ਜੇ ਬਚਨ ਬਿਲਾਸ ਨਾ ਹੋਣ ਫਿਰ ਵੀ ਮਨ ਦੇ ਵਿੱਚ ਤਾਂਘ ਰਹਿੰਦੀ ਹੈ ਕਿ ਮੇਰੇ ਨਾਲ ਗੁਰੂ ਸਾਹਿਬ ਨੇ ਬਚਨ ਕੀਤੇ ਕਿਉਂ ਨਹੀਂ। ਇਹ ਇੱਕ ਗੁਰਮੁਖਾਂ ਦੀ ਅਵਸਥਾ ਹੈ। ਇਸ ਲਈ ਰਾਤ ਨੂੰ ਸੌਣ ਲੱਗਿਆਂ ਵੀ ਗੁਰਮੁਖ ਜਨ ਜਿਹੜੇ ਨੇ ਨਾ ਉਹ ਬਾਣੀ ਪੜ੍ਹ ਕੇ ਸੌਂਦੇ ਨੇ। ਜੇ ਨੀਂਦ ਨਹੀਂ ਆ ਰਹੀ, ਹੁਣ ਤਾਂ ਸਾਧਨ ਹੀ ਬਹੁਤ ਸੋਹਣੇ ਨੇ ਕਿ ਆਪਾਂ ਬਾਣੀ ਦਾ ਪਾਠ ਲਾ ਸਕਦੇ ਹਾਂ, ਚੌਪਈ ਸਾਹਿਬ ਦੇ ਜਾਪ, ਜਪਜੀ ਸਾਹਿਬ ਦੇ ਜਾਪ, ਜਾਂ ਗੁਰਬਾਣੀ ਦੀ ਕਥਾ ਜਾਂ ਕੀਰਤਨ ਲਾ ਕੇ ਸੌਂਦੇ ਹਾਂ। ਇਹ ਗੁਰਮੁਖਾਂ ਦਾ ਜੀਵਨ ਹੁੰਦਾ ਹੈ, ਸੁੱਤੇ ਪਿਆਂ ਫਿਰ ਸੁਰਤ ਕਰਕੇ ਵੀ ਉਹ ਉੱਥੇ ਹੀ ਰਹਿੰਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਕਬੀਰ ਸੁਪਨੇ ਹੋਂ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ। ਜੇ ਸੁੱਤੇ ਪਿਆਂ ਵੀ ਉਹ ਬਰੜਾਉਂਦਾ ਹੋਇਆ ਵੀ ਪਰਮਾਤਮਾ ਦਾ ਨਾਮ ਹੀ ਜਪਦਾ ਹੈ, ਅਤੇ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਹਨੂੰ ਭੇਟਾ ਕੀ ਕਰਾਂ ਤਾਂ ਕਿ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਮੈਨੂੰ ਹੁਣ ਸੰਸਾਰ ਵਿੱਚ ਕੋਈ ਐਸੀ ਵਸਤੂ ਹੀ ਨਹੀਂ ਦਿਖ ਰਹੀ ਕਿ ਮੈਂ ਉਹਨੂੰ ਭੇਟ ਕੀ ਕਰਾਂ, ਮੈਂ ਆਪਣੇ ਤਨ ਦਾ ਚੰਮ ਉਦੇੜ ਕੇ ਉਹਦਾ ਜੋੜਾ ਹੀ ਬਣਾ ਦੇਵਾਂ। ਸੋ ਇਹ ਗੁਰਮੁਖਾਂ ਦੀ ਅਵਸਥਾ ਹੈ। ਵਿਦਵਾਨ ਇਹਨੂੰ ਵੀ ਇੱਕ ਪਰਲੋ ਮੰਨਦੇ ਨੇ, ਰਾਤ ਨੂੰ ਸੌਣ ਲੱਗਿਆਂ ਬੰਦੇ ਨੂੰ ਕੋਈ ਸੁਰਤ ਨਹੀਂ ਹੁੰਦੀ, ਇਸ ਕਰਕੇ ਉਹ ਨਿੱਤ ਪਰਲੋ ਹੈ ਜਿਹੜੀ ਆਪਣੇ 'ਤੇ ਰੋਜ਼ ਆਉਂਦੀ ਹੈ। ਇੱਕ ਨਿਮਿਤ ਪਰਲੋ ਮੰਨੀ ਹੈ ਜਦੋਂ ਬੰਦਾ ਸਵਾਸ ਪੂਰੇ ਹੋਣ ਤੋਂ ਬਾਅਦ ਸੰਸਾਰ ਤੋਂ ਚੱਲ ਵੱਸਦਾ ਹੈ। ਇੱਕ ਵਿਦਵਾਨਾਂ ਨੇ ਅਵਾਂਤਰ ਪਰਲੋ ਮੰਨੀ ਹੈ ਕਿ ਜਦੋਂ ਇਹ ਸਰੀਰ ਨਾਸ ਹੁੰਦੇ ਨੇ,
ਇਹ ਸੰਸਾਰ ਤੇ ਜਲ ਹੀ ਜਲ ਹੁੰਦਾ ਹੈ, ਪਰ ਜਿਹੜੀਆਂ ਪੁਰੀਆਂ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ, ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਇਹ ਉਸ ਵੇਲੇ ਕਾਇਮ ਹੁੰਦੀਆਂ ਨੇ। ਪਰ ਇੱਕ ਸਮਾਂ ਐਸਾ ਆਉਂਦਾ ਹੈ ਮਹਾਂਪਰਲੋ, ਜਦੋਂ ਨਾ ਤੇ ਕੋਈ ਜੀਵ ਬਚਦਾ ਹੈ ਤੇ ਨਾ ਹੀ ਇਹ ਪੁਰੀਆਂ ਬਚਦੀਆਂ ਨੇ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਦੋਂ ਇਹ ਪੁਰੀਆਂ ਵੀ ਸੰਸਾਰ ਤੋਂ, ਇਸ ਪਲੈਨਟ ਤੋਂ, ਇੰਜ ਕਹਿ ਲਓ ਕਿ ਬ੍ਰਹਿਮੰਡ ਤੋਂ ਨਾਸ ਹੋ ਜਾਂਦੀਆਂ ਨੇ, ਜਿਹਦਾ ਜ਼ਿਕਰ ਸਾਹਿਬ ਜੀ ਨੇ ਬਾਣੀ ਵਿੱਚ ਕੀਤਾ ਹੈ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਧਰਤੀ ਨਾ ਆਕਾਸ਼। ਆ ਜਿਹੜੇ ਤੱਤ ਨੇ, ਤੱਤਾਂ ਵਿੱਚ ਲੀਨ ਹੋਣ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ, ਕੇਵਲ ਪਰਮਾਤਮਾ ਦਾ ਨੂਰ ਹੀ ਹੁੰਦਾ ਹੈ, ਸੋ ਉਹਨੂੰ ਕਹਿੰਦੇ ਨੇ ਮਹਾਂਪਰਲੋ। ਇਸ ਕਰਕੇ ਬਾਣੀ ਦੇ ਅੰਦਰ ਸੰਸਾਰ ਨੂੰ ਤਾਂ ਨਾਸਵੰਤ ਦੱਸਿਆ ਹੈ, ਪਰ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਅਬਨਾਸੀ ਹੈ। ਔਰ ਜਿਹੜੇ ਅਬਨਾਸੀ ਦੇ ਨਾਲ ਮਨ ਕਰਕੇ ਜੁੜੇ ਹਨ, ਉਹਨਾਂ ਦਾ ਵੀ ਜ਼ਿਕਰ ਸਾਹਿਬ ਜੀ ਨੇ ਅੱਜ ਇਹ ਸ਼ਬਦਾਂ ਦੇ ਅੰਦਰ ਕੀਤਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਤੋਂ ਭਾਵ ਨਾਸਵੰਤ ਹੈ। ਜਾਂ ਪ੍ਰਿੰਸੀਪਲ ਹਰਬੰਸ ਸਿੰਘ ਹੋਏ ਪਟਿਆਲੇ ਵਾਲੇ, ਉਹਨਾਂ ਨੇ ਮਿਥਿਆ ਦੇ ਅਰਥ ਕੀਤੇ ਨੇ ਬਿਰਥ ਹੈ, ਤਨ ਤੋਂ ਭਾਵ ਇਹ ਸਰੀਰ, ਔਰ ਧਨ ਤੋਂ ਭਾਵ ਜਿਸ ਧਨ ਦਾ ਤੂੰ ਮਾਣ ਕਰਦਾ ਹੈ। ਮਹਾਰਾਜ ਕਹਿੰਦੇ ਕੁਟੰਬ, ਕੁਟੰਬ ਤੋਂ ਭਾਵ ਜਿਹੜਾ ਪਰਿਵਾਰ ਹੈ, ਸਬਾਇਆ ਤੋਂ ਭਾਵ ਸਾਰਾ ਹੀ। ਇਹ ਸਾਰਾ ਕੁਝ ਮਹਾਰਾਜ ਕਹਿੰਦੇ ਜੋ ਪਰਮਾਤਮਾ ਨੇ ਦਿੱਤਾ ਹੈ, ਇਹ ਉਸ ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦੀ ਰਚਨਾ ਹੈ, ਪਰ ਅਖੀਰ ਇਹ ਸਾਰਾ ਕੁਝ ਬਿਰਥ ਹੀ ਹੈ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ। ਕਿਉਂਕਿ ਇੱਕ ਤਾਂ ਕਹਿ ਦਿੱਤਾ ਕਿ ਸੰਸਾਰ ਮਿੱਥਿਆ ਹੈ ਜਾਂ ਇਹ ਜੱਗ ਸੁਪਨ ਸਮਾਨ, ਪਰ ਇੱਕ ਪਾਸੇ ਗੁਰੂ ਸਾਹਿਬ ਜੀ ਨੇ ਇਹ ਵੀ ਬਚਨ ਕਹੇ ਨੇ, ਕਿਉਂਕਿ ਜੇ ਬੰਦਾ ਕਹੇ ਕਿ ਮਿੱਥਿਆ ਹੈ, ਝੂਠਾ ਹੈ, ਤੇ ਫਿਰ ਇਹ ਝੂਠੀ ਚੀਜ਼ ਸਾਨੂੰ ਦਿਸਣੀ ਨਹੀਂ ਸੀ ਚਾਹੀਦੀ। ਜੋ ਆਪਾਂ ਅੱਖਾਂ ਨਾਲ ਦੇਖਦੇ ਹਾਂ ਤੇ ਉਹ ਝੂਠਾ ਕਿਸ ਤਰ੍ਹਾਂ ਹੋ ਸਕਦਾ ਹੈ? ਮਹਾਰਾਜ ਜੀ ਨੇ ਕਿਹਾ ਹੈ ਕਿ ਜੇ ਪਰਮਾਤਮਾ ਦੀ ਜੋਤ ਨੂੰ ਤੂੰ ਬਾਹਰ ਕੱਢ ਕੇ ਦੇਖੇ, ਫਿਰ ਸਾਰਾ ਕੁਝ ਨਾਸਵੰਤ ਹੀ ਹੈ। ਪਰ ਜੇ ਪਰਮਾਤਮਾ ਦੀ ਜੋਤ ਨੂੰ ਤੂੰ ਸੰਸਾਰ ਵਿੱਚ ਦੇਖਦਾ ਹੈ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਤੇ ਫਿਰ ਇਹ ਪ੍ਰਤੀਤ ਹੋਵੇਗਾ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਕੋਠੜੀ ਸੰਸਾਰ ਸੱਚਾ ਉਦੋਂ ਲੱਗੇਗਾ ਜੇ ਸੱਚੇ ਦਾ ਵਾਸ ਵਿੱਚ ਮੰਨੇ ਕਿ ਉਹ ਪਰਮਾਤਮਾ ਵਾਹਿਗੁਰੂ ਤੇਰਾ ਹੀ ਰੂਪ ਹੈ, ਔਰ ਤੇਰਾ ਰੂਪ ਐਸਾ ਹੈ, ਨਾ ਬਾਢ ਹੈ, ਨਾ ਘਾਟ ਹੈ, ਨਾ ਘਾਟ ਬਾਢ ਹੋਤ ਹੈ। ਵੈਸੇ ਆਪਾਂ ਸੰਸਾਰ ਦੀ ਹਾਲਤ ਜੇ ਦੇਖਦੇ ਹਾਂ, ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਦੂਰ ਜਾ ਕਰਕੇ ਇਹ ਸੰਸਾਰ, ਇਹ ਤਨ ਵੀ ਮਿੱਥਿਆ ਹੈ, ਇਹ ਧਨ ਵੀ ਮਿੱਥਿਆ ਹੈ, ਔਰ ਸਾਰਾ ਪਰਿਵਾਰ ਵੀ ਜਿਹੜਾ ਹੈ ਉਹ ਮਿੱਥਿਆ ਝੂਠਾ ਹੀ ਹੈ। ਮਿੱਥਿਆ ਹਉਮੈ ਮਮਤਾ ਮਾਇਆ, ਔਰ ਜਿਹੜੀ ਤੂੰ ਹਉਮੈ ਕਰ ਰਿਹਾ ਹੈ, ਮੇਰੇ ਕੋਲ ਇੰਨਾ ਧਨ ਹੈ, ਇੰਨਾ ਸੋਹਣਾ ਸਰੀਰ ਹੈ, ਜਾਂ ਮਾਇਆ ਦੇ ਨਾਲ ਜਿਹੜੀ ਮਮਤਾ ਲੱਗੀ ਹੋਈ, ਮਹਾਰਾਜ ਕਹਿੰਦੇ ਇਹ ਵੀ ਮਿੱਥਿਆ ਝੂਠੀ ਹੀ ਹੈ। ਮਿੱਥਿਆ ਰਾਜ ਜੋਬਨ ਧਨ ਮਾਲ, ਬਹੁਤ ਵੱਡਾ ਰਾਜਾ ਬਣ ਗਿਆ, ਪਰ ਅਖੀਰ ਹੋਇਆ ਕਿ 22 ਧਾਰ ਦੇ ਰਾਜੇ ਕਿੰਨਾ ਮਾਣ ਆਪਣੇ ਤੇ ਕਰਦੇ ਰਹੇ, ਬਾਰ ਬਾਰ ਗੁਰੂ ਕਲਗੀ ਤਰਸੇ ਮਹਾਰਾਜ ਜੀ ਦੇ ਉੱਪਰ ਫੌਜਾਂ ਚੜਾ ਕੇ ਲਿਆਉਣੀਆਂ। ਕਿਉਂ? ਕਿਉਂਕਿ ਇਹ ਸਾਡੀ ਰਿਆਸਤ ਹੈ, ਤੇ ਆਪਣੀ ਰਿਆਸਤ ਵਿੱਚੋਂ ਗੁਰੂ ਸਾਹਿਬ ਨੂੰ ਬਾਹਰ ਕੱਢ ਦੇਈ। ਭਾਵੇਂ ਉਹ ਇਲਾਕਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜ਼ਮੀਨ ਮੁੱਲ ਖਰੀਦੀ ਸੀ, ਪਰ ਫਿਰ ਵੀ ਉਹਨਾਂ ਨੂੰ ਆਪਣੇ ਰਾਜ ਭਾਗ ਤੇ ਇੰਨਾ ਮਾਣ ਸੀ। ਕਿੱਧਰ ਗਿਆ ਉਹ ਨਰੰਗਾ ਜਿਹਦੇ ਉਸ ਵੇਲੇ ਸਿਰ ਤੇ ਛਤਰ ਝੁਲਦੇ ਸਨ? ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਏਡੇ ਏਡੇ ਵੱਡੇ ਸੰਸਾਰ ਦੇ ਵਿੱਚ ਰਾਜੇ ਹੋਏ ਜਿਨ੍ਹਾਂ ਨੂੰ ਆਪਣੇ ਰਾਜ ਭਾਗ ਤੇ ਬੜਾ ਮਾਣ ਸੀ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਐਸੇ ਰਾਜੇ ਜਿਨ੍ਹਾਂ ਕੋਲ ਮਸਤ ਹਾਥੀ ਸਨ, ਮਾਤੇ ਮਤੰਗਨ ਮਾਨ ਮਲੈਂਗੇ। ਇਸੇ ਤਰ੍ਹਾਂ ਇੰਨੇ ਇੰਨੇ ਰਾਜੇ ਸੰਸਾਰ ਦੇ ਵਿੱਚ ਹੋਏ ਹਨ ਕਿ ਮਹਾਰਾਜ ਕਹਿੰਦੇ ਨੇ ਅਖੀਰ ਨੂੰ ਏਤੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਨੌਰੰਗੇ ਵਰਗੇ ਜਾਂ ਵੱਡੇ ਵੱਡੇ ਜਿਹੜੇ ਰਾਜੇ ਸਨ, ਉਹ ਰਾਜ ਭਾਗ ਤੇ ਮਾਣ ਕਰਦੇ ਨੇ, ਪਰ ਮਹਾਰਾਜ ਕਹਿੰਦੇ ਇਹ ਰਾਜ ਵੀ ਉਹਨਾਂ ਦਾ ਮਿੱਥਿਆ ਝੂਠਾ ਹੀ ਹੈ।
ਜਾਂ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। ਇਹ ਚਾਰ ਕੁ ਦਿਨ ਦੇ ਵਿੱਚ ਰਾਜ ਕਰਕੇ ਚਲੇ ਜਾਣ ਵਾਲੇ ਨੇ। ਮਹਾਰਾਜ ਕਹਿੰਦੇ ਸੰਸਾਰ ਵਿੱਚ ਕੋਈ ਵੀ ਰਾਜਾ ਸਥਿਰ ਰਹਿਣ ਵਾਲਾ ਨਹੀਂ ਹੈ। ਜੋਬਨ ਜਵਾਨੀ, ਜਵਾਨੀ ਵੀ ਸਦਾ ਨਹੀਂ ਰਹਿੰਦੀ, ਅਤੇ ਧਨ, ਇਹ ਜਿਹੜਾ ਧਨ ਪਰਮਾਤਮਾ ਦਾ ਦਿੱਤਾ ਹੋਇਆ ਇਹ ਵੀ ਇੱਕ ਖੇਲ ਹੀ ਹੈ, ਇਹ ਵੀ ਕਿਸੇ ਕੋਲ ਸਦਾ ਥਿਰ ਨਹੀਂ ਰਿਹਾ। ਅਤੇ ਮਾਲ, ਜਿੰਨਾ ਮਾਲ ਅਸਬਾਬ ਘਰ ਦੇ ਵਿੱਚ ਬਣਾਈ ਬੈਠਾ ਹੈ, ਮਹਾਰਾਜ ਕਹਿੰਦੇ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਮਿੱਥਿਆ ਕਾਮ ਕ੍ਰੋਧ ਵਿਕਰਾਲ, ਕਾਮ ਕ੍ਰੋਧ ਵਿਕਰਾਲ ਤੋਂ ਭਾਵ ਜਿਹੜੇ ਭਿਆਨਕ ਇਹ ਵਿਕਾਰ ਹਨ, ਇਹ ਵੀ ਮਿੱਥਿਆ ਹੀ ਹਨ, ਕਿਉਂਕਿ ਇਹ ਛਿਨ ਭੰਗਰ ਨਾਸ ਹੋਣ ਵਾਲੇ ਨੇ। ਥੋੜ੍ਹੇ ਸਮੇਂ ਬਾਅਦ ਸਮੇਂ ਵਾਸਤੇ ਸੁੱਖ ਦੇ ਸਕਦੇ ਨੇ, ਪਰ ਮਹਾਰਾਜ ਕਹਿੰਦੇ ਬਾਅਦ ਵਿੱਚ ਇਹ ਵਿਕਰਾਲ ਭਿਆਨਕ ਹੋ ਜਾਂਦੇ ਨੇ, ਦੁੱਖ ਰੂਪ ਹੀ ਹੋ ਜਾਂਦੇ ਨੇ। ਮਿੱਥਿਆ ਰੱਥ ਹਸਤੀ ਅਸ ਬਸਤਰਾ, ਜਿਹੜਾ ਰੱਥ ਹੈ, ਹਾਥੀ ਹਨ, ਘੋੜੇ ਹਨ, ਅਤੇ ਤਰ੍ਹਾਂ ਤਰ੍ਹਾਂ ਦੇ ਬਸਤਰ ਤੂੰ ਤਨ 'ਤੇ ਪਾਉਂਦਾ ਹੈ, ਮਹਾਰਾਜ ਕਹਿੰਦੇ ਇਹ ਵੀ ਜੇ ਤਾਂ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਜੁੜੇ ਫਿਰ ਤਾਂ ਇਹ ਸਾਰਾ ਕੁਝ ਸਫਲਾ ਸੀ, ਪਰ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਹ ਸਾਰਾ ਕੁਝ ਵਿਅਰਥ ਹੀ ਹੈ। ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਹਾਰਾਜ ਕਹਿੰਦੇ ਬਹੁਤੇ ਰੰਗ ਪ੍ਰੇਮ ਦੇ ਨਾਲ ਮਾਇਆ ਨੂੰ ਵੇਖ ਕਰਕੇ ਹੱਸਦਾ ਹੈ, ਮਾਣ ਕਰਦਾ ਹੈ ਕਿ ਮੈਂ ਇੰਨਾ ਧਨਾੜ ਹਾਂ। ਜੇ ਪਰਮਾਤਮਾ ਦਾ ਨਾਮ ਜਪਿਆ ਹੀ ਨਹੀਂ, ਉਹਦਾ ਸ਼ੁਕਰਾਨਾ ਕੀਤਾ ਹੀ ਨਹੀਂ, ਪਰਉਪਕਾਰ ਹੀ ਨਹੀਂ ਕੀਤਾ, ਇਹ ਸਾਰਾ ਕੁਝ ਵਿਅਰਥ ਹੀ ਹੈ। ਮਿੱਥਿਆ ਤਰੋਹ ਮੋਹ ਅਭਿਮਾਨ, ਕਿੰਨਾ ਬੰਦਾ ਛਲ ਕਰਦਾ ਹੈ ਔਰ ਪਰਿਵਾਰ ਦੇ ਜੀਆਂ ਦੇ ਵਿੱਚ ਮੋਹ ਪਾਈ ਬੈਠਾ ਹੈ, ਬਾਕੀ ਤਾਂ ਸੰਸਾਰ ਇਹਨੂੰ ਦੁਸ਼ਮਣ ਵੈਰੀ ਹੀ ਲੱਗਦਾ ਹੈ। ਅਭਿਮਾਨ, ਬੜਾ ਮਾਣ ਕਰਦਾ ਹੈ, ਪਰ ਮਹਾਰਾਜ ਕਹਿੰਦੇ ਸਾਰਾ ਕੁਝ ਇਹ ਮਿੱਥਿਆ ਝੂਠਾ ਹੈ। ਮਿੱਥਿਆ ਆਪਸ ਉਪਰ ਕਰਤ ਗੁਮਾਨ, ਕਿਹੜੀ ਗੱਲ ਦਾ ਤੂੰ ਆਪਣੇ 'ਤੇ ਮਾਣ ਕਰ ਰਿਹਾ? ਮਹਾਰਾਜ ਕਹਿੰਦੇ ਜੇ ਤੂੰ ਤਨ ਦਾ ਮਾਣ ਕਰਦਾ ਇਹ ਵੀ ਨਾਸਵੰਤ ਹੈ, ਜੇ ਤੂੰ ਬੁੱਧੀ ਦਾ ਮਾਣ ਕਰੇ ਇਹ ਵੀ ਕੁਝ ਸਮੇਂ ਵਾਸਤੇ ਤੈਨੂੰ ਮਿਲੀ ਹੈ, ਤੂੰ ਨਾਮ ਜਪ ਪਰਮਾਤਮਾ ਦਾ ਸਿਮਰਨ ਕਰ, ਪਰਉਪਕਾਰ ਕਰ, ਨਹੀਂ ਤਾਂ ਇੱਕ ਛਿਨ ਦੇ ਵਿੱਚ ਉਹ ਜੋਤ ਖਿੱਚ ਲੈਂਦਾ ਹੈ। ਇਸ ਕਰਕੇ ਆਪਣੇ 'ਤੇ ਮਾਣ ਕਰਨਾ ਵੀ ਵਿਅਰਥਾ ਹੈ। ਅਸਥਿਰ ਭਗਤ ਸਾਧ ਕੀ ਸ਼ਰਨ, ਮਹਾਰਾਜ ਕਹਿੰਦੇ ਇੱਕ ਕਮਾਈ ਵਾਲੇ ਦੀ ਸ਼ਰਨ ਅਤੇ ਪਰਮਾਤਮਾ ਦੀ ਭਗਤੀ ਸਥਿਰ ਹੈ। ਔਰ ਜੇ ਕਲਯੁੱਗ ਦੇ ਵਿੱਚ ਆਪਾਂ ਕਹੀਏ ਕਿ ਜੀ ਪੂਰਾ ਸਾਧ ਕੋਈ ਨਹੀਂ, ਵੈਸੇ ਇਹ ਵੀ ਗੱਲ ਤੁਸੀਂ ਸੋਚ ਕੇ ਵਿਚਾਰ ਕੇ ਦੇਖੋ ਕਿ ਇੱਕ ਸਕੂਲ ਦੇ ਵਿੱਚ ਪੜ੍ਹਾਉਣ ਵਾਲਾ ਅਧਿਆਪਕ ਹੋਵੇ ਔਰ ਉਹਨੂੰ ਇਹ ਕਿਹਾ ਜਾਵੇ ਕਿ ਤੇਰੇ ਸਕੂਲ ਵਿੱਚ, ਤੇਰੀ ਕਲਾਸ ਦੇ ਵਿੱਚ ਕੋਈ ਐਸਾ ਵਿਦਿਆਰਥੀ ਹੈ ਹੀ ਨਹੀਂ ਜਿਹੜਾ ਚੰਗੇ ਨੰਬਰ ਲੈ ਕਰਕੇ ਪਹਿਲੇ ਨੰਬਰ 'ਤੇ ਆਵੇਗਾ, ਇਹ ਗੱਲ ਸੁਣ ਕੇ ਉਹਨੂੰ ਕਿੱਦਾਂ ਦੀ ਲੱਗੇਗੀ? ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪੜ੍ਹਾਉਣ ਵਾਲੇ ਸਨ ਅਤੇ ਆਪਾਂ ਵਿਦਿਆਰਥੀ ਬਣ ਕੇ ਗੁਰੂ ਤੋਂ ਪੜ੍ਹਦੇ ਹਾਂ, ਅਤੇ ਜੇ ਆਪਾਂ ਕਹੀਏ ਕਿ ਇੱਥੇ ਪੂਰਾ ਹੋਇਆ ਹੀ ਕੋਈ ਨਹੀਂ, ਕੋਈ ਸਾਧੂ ਨਹੀਂ, ਕੋਈ ਸੰਤ ਨਹੀਂ, ਤੇ ਫਿਰ ਇੰਝ ਲੱਗੇਗਾ ਕਿ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਹੀ ਹੈ, ਜਿੰਨਾ ਸਾਸ ਗ੍ਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਕਿ ਗੁਰੂ ਸਾਹਿਬ ਜੀ ਨੇ ਪੜ੍ਹਾਇਆ ਕਿ ਤੂੰ ਅੱਠੇ ਪੈਰ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰ। ਗੁਰੂ ਸਾਹਿਬ ਨੇ ਤਾਂ ਬੜੇ ਪਿਆਰ ਦੇ ਨਾਲ ਬਚਨ ਕਹੇ, ਆਵੂ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਜੇ ਕਲਯੁੱਗ ਦੇ ਵਿੱਚ ਇਹ ਮੰਨਣ ਨੂੰ ਤਿਆਰ ਨਹੀਂ ਕਿ ਕੋਈ ਸਾਧੂ ਨਹੀਂ ਹੈ, ਤੇ ਫਿਰ ਸਾਧ ਸੰਗਤ ਤਾਂ ਹੈ ਨਾ, ਤੇ ਮਹਾਰਾਜ ਨੇ ਸਾਧ ਸੰਗਤ ਦੇ ਪ੍ਰਥਾਏ, ਗੁਰਸਿੱਖਾਂ ਪ੍ਰਥਾਏ ਵੀ ਇਹ ਸ਼ਬਦ ਵਰਤੇ ਨੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਇਸ ਕਰਕੇ ਸੰਗਤ ਵਿੱਚ ਮਿਲ ਕੇ ਹੀ ਪਰਮਾਤਮਾ ਦੀ ਤੂੰ ਭਗਤੀ ਕਰ ਲੈ, ਕਮਾਈ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਰ, ਬਾਕੀ ਤਾਂ ਮਹਾਰਾਜ ਕਹਿੰਦੇ ਸਭ ਕੁਝ ਨਾਸਵੰਤ ਹੈ। ਇੱਕ ਪਰਮਾਤਮਾ ਦੀ ਭਗਤੀ ਹੀ ਜਿਹੜੀ ਹੈ ਉਹ ਅਸਥਿਰ ਸਥਿਰ ਰਹਿਣ ਵਾਲੀ। ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਹਰੀ ਪਰਮਾਤਮਾ ਵਾਹਿਗੁਰੂ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਹੀ ਜਪ ਜਪ ਕੇ ਜਿਉਂਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਮਿੱਥਿਆ ਸਰਵਨ ਪਰ ਨਿੰਦਾ ਸੁਣ ਹੈ। ਮਹਾਰਾਜ ਕਹਿੰਦੇ ਜਿਹੜੇ ਕੰਨ ਨੇ ਤੈਨੂੰ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਦਿੱਤੇ ਸਨ, ਹੁਣੇ ਤੁਸੀਂ ਅੰਮ੍ਰਿਤ ਵੇਲੇ ਸ਼ਬਦ ਪੜ੍ਹੇ ਨੇ ਨਾ, ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨਉ ਪਠਾਏ, ਸੱਚ ਹੈ ਸੁਣਨਾ ਨਉ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਤੁਸੀਂ ਸਫਲੇ ਹੋ ਜਾਣਾ ਸੀ,
ਪਰ ਮਹਾਰਾਜ ਕਹਿੰਦੇ ਮਿੱਥਿਆ ਹਨ ਉਹ ਕੰਨ ਜਿਹੜੇ ਸਾਰਾ ਦਿਨ ਦੂਜਿਆਂ ਦੀ ਨਿੰਦਿਆ ਹੀ ਸੁਣਦੇ ਹਨ, ਕਿਉਂਕਿ ਨਿੰਦਾ ਦੇ ਵਿੱਚ ਰਸ ਬੜਾ ਹੈ ਨਾ, ਕਿ ਫਲਾਣੇ ਨੇ ਕੀ ਕਿਹਾ, ਉਹਨੇ ਕੀ ਕੀਤਾ, ਉਹ ਵੀ ਮਾੜਾ, ਉਹ ਵੀ ਮਾੜਾ, ਸਾਰਾ ਦਿਨ ਨਿੰਦਾ ਹੀ ਸੁਣਦੇ ਰਹਿਣਾ। ਮਹਾਰਾਜ ਕਹਿੰਦੇ ਤਾਂ ਕਰਕੇ ਕੰਨ ਬਿਰਥੇ ਚਲੇ ਗਏ, ਕਿ ਤਾਂ ਆਪਾਂ ਜੀ ਸੱਚ ਹੀ ਸੁਣ ਰਹੇ ਹਾਂ। ਸਭ ਤੋਂ ਵੱਡਾ ਸੱਚ ਤਾਂ ਪਰਮਾਤਮਾ ਦਾ ਨਾਮ ਹੀ ਸੀ ਕਿ ਨਿਤਨੇਮ ਸੁਣਨ ਦਾ ਚਿੱਤ ਕੀਤਾ ਹੈ। ਸੁਖਮਨੀ ਸਾਹਿਬ ਸੁਣਿਆ, ਕਥਾ ਸੁਣੀ, ਕੀਰਤਨ ਸੁਣਿਆ, ਨਹੀਂ ਉਹ ਨਹੀਂ ਸਾਡੇ ਤੋਂ ਸੁਣਿਆ ਜਾਂਦਾ, ਪਰ ਪਰਾਈ ਨਿੰਦਾ ਸੁਣਨ ਵਾਸਤੇ ਕੰਨ ਤਿਆਰ ਨੇ। ਮਹਾਰਾਜ ਕਹਿੰਦੇ ਉਹ ਫਿਰ ਬਿਰਥਾ ਹਨ, ਉਹ ਕੰਨ ਕਿਸੇ ਕੰਮ ਨਹੀਂ। ਮਿੱਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿੱਥਿਆ ਬਿਰਥੇ ਹਨ ਉਹ ਹਸਤ ਹੱਥ ਜਿਹੜੇ ਪਰਾਏ ਧਨ ਨੂੰ ਚਰਾਉਣ ਵਾਸਤੇ ਇਹ ਚੱਲ ਰਹੇ ਨੇ। ਇਹ ਹੱਥ ਸਫਲੇ ਤਾਂ ਹੋਣੇ ਸੀ ਜੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਦਾ, ਪਰਉਪਕਾਰ ਕਰਦਾ, ਪਰ ਮਹਾਰਾਜ ਕਹਿੰਦੇ ਹੱਥ ਵੀ ਉਹਦੇ ਬਿਰਥੇ ਚਲੇ ਗਏ। ਸਾਰਾ ਜੀਵਨ ਪਰਾਏ ਦਾ ਧਨ ਚੁਰਾਉਣ ਵਾਸਤੇ ਹੀ ਇਹ ਹੱਥ ਵਰਤਦਾ ਰਿਹਾ। ਮਿੱਥਿਆ ਨੇਤਰ ਪਰ ਤ੍ਰੈ ਰੂਪਾਦ, ਬਿਰਥੇ ਹਨ ਉਹ ਨੇਤਰ, ਪਰ ਤ੍ਰੈ, ਤ੍ਰੈ ਤੋਂ ਭਾਵ ਹੈ ਔਰਤ ਇਸਤਰੀ, ਪਰਾਏ ਰੂਪ ਨੂੰ ਵੇਖਣ ਵਾਸਤੇ ਰੂਪ ਆਦ ਜਾਂ ਵਿਕਾਰੀ ਬਣਾ ਕਰਕੇ ਇਸ ਦ੍ਰਿਸ਼ਟੀ ਨੂੰ ਤੇ ਪਰਾਏ ਰੂਪ ਨੂੰ ਤੱਕਦਾ ਰਿਹਾ। ਮਹਾਰਾਜ ਕਹਿੰਦੇ ਨੇਤਰ ਬਿਰਥੇ ਹਨ। ਮਿੱਥਿਆ ਰਸਨਾ ਭੋਜਨ ਅਨਸਵਾਦ, ਮਿੱਥਿਆ ਹੈ ਉਹ ਰਸਨਾ, ਬਿਰਥੀ ਹੈ ਉਹ ਰਸਨਾ, ਕੇਵਲ ਭੋਜਨ ਅਤੇ ਅੰਨ ਦਾ ਸਵਾਦ ਹੀ ਲੈਂਦੀ ਰਹੀ, ਕਦੇ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ ਹੀ ਨਹੀਂ। ਮਿੱਥਿਆ ਚਰਨ ਪਰ ਵਿਕਾਰ ਕਉ ਧਾਵੈ ਹੈ, ਬਿਰਥ ਹਨ ਉਹ ਚਰਨ ਪੈਰ ਜਿਹੜੇ ਪਰਾਏ ਦੇ ਕੰਮ ਕਰਨ ਵਾਸਤੇ ਹੀ ਦੌੜਦੇ ਹਨ, ਪਰਾਏ ਦਾ ਨੁਕਸਾਨ ਕਰਨ ਵਾਸਤੇ ਹੀ ਦੌੜੇ ਨੇ, ਜਾਂ ਪਰ ਵਿਕਾਰ ਕਉ ਧਾਵੈ, ਜਿਹੜੇ ਵਿਕਾਰਾਂ ਵੱਲ ਹੀ ਇਹ ਚਰਨ ਦੌੜਦੇ ਨੇ ਉਹ ਪੈਰ ਬਿਰਥੇ ਨੇ। ਮਿੱਥਿਆ ਮਨ ਪਰ ਲੋਭ ਲੁਭਾਵੈ, ਮਹਾਰਾਜ ਕਹਿੰਦੇ ਮਿੱਥਿਆ ਹੈ ਉਹ ਮਨ ਜਿਹੜਾ ਪਰਾਏ ਵਸਤੂ ਨੂੰ ਚੁਰਾਉਣ ਵਾਸਤੇ ਜਾਂ ਪਰਾਏ ਦੀ ਵਸਤੂ ਵੱਲ ਵੇਖ ਕਰਕੇ ਬਹੁਤਾ ਲੋਭੀ ਹੋਇਆ ਫਿਰਦਾ ਹੈ। ਮਿੱਥਿਆ ਤਨ ਨਹੀਂ ਪਰਉਪਕਾਰਾ, ਬਿਰਥਾ ਹੈ ਉਹ ਸਰੀਰ ਜਿਸ ਤਨ ਦੇ ਨਾਲ ਕਦੇ ਪਰਉਪਕਾਰ ਕੀਤਾ ਹੀ ਨਹੀਂ। ਮਿੱਥਿਆ ਵਾਸ ਲੇਤ ਵਿਕਾਰਾ, ਮਿੱਥਿਆ ਹੈ ਉਹ ਨੱਕ ਜਿਹਨੇ ਹਮੇਸ਼ਾ ਵਿਸ਼ਿਆਂ ਦੀ ਹੀ ਵਾਸ਼ਨਾ ਇਸ ਨਾਸਕਾ ਦੇ ਨਾਲ, ਨੱਕ ਦੇ ਨਾਲ ਲਈ ਹੈ। ਬਿਨ ਬੂਝੇ ਮਿੱਥਿਆ ਸਭ ਭਏ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਜਾਣਿਆ ਨਹੀਂ ਕਿ ਪਰਮਾਤਮਾ ਨੇ ਸਰੀਰ ਸਾਨੂੰ ਕਿਉਂ ਦਿੱਤਾ ਹੈ, ਮਿੱਥਿਆ ਸਭ ਭਏ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲਾ ਹੀ ਨਹੀਂ ਹੋਇਆ, ਉਹਨਾਂ ਦਾ ਸੰਸਾਰ ਵਿੱਚ ਆਉਣਾ ਹੀ ਨਿਸਫਲ ਹੈ। ਕੀ ਨਹੀਂ ਜਾਣਿਆ ਕਿ ਆਪਾਂ ਗੁਰੂ ਸਾਹਿਬ ਤੋਂ ਸਿੱਖਿਆ ਲਈ ਹੀ ਨਹੀਂ, ਕਿ ਕੰਨ ਕਿਉਂ ਮਿਲੇ ਸਨ, ਜੀਭ ਮਿਲੀ ਕਿਉਂ, ਇਹ ਨੇਤਰ ਕਿਉਂ ਮਿਲੇ, ਸਾਨੂੰ ਹੱਥ ਪੈਰ ਕਿਉਂ ਮਿਲੇ। ਗੁਰੂ ਕਲਗੀਧਰ ਮਹਾਰਾਜ ਅਨੰਦਪੁਰ ਦੀ ਧਰਤੀ 'ਤੇ ਜਿਸ ਵਕਤ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਕੇ ਜਲ ਮੰਗਿਆ ਅਤੇ ਇੱਕ ਬਾਲਕ ਬਾਟੇ ਦੇ ਵਿੱਚ ਜਲ ਪਾ ਕੇ ਗੁਰੂ ਸਾਹਿਬ ਦੇ ਕੋਲ ਆਇਆ ਅਤੇ ਮਹਾਰਾਜ ਜੀ ਜਦੋਂ ਉਹ ਪਿਆਲਾ ਪਾਣੀ ਦਾ ਫੜਨ ਲੱਗੇ ਨਾ ਅਤੇ ਗੁਰੂ ਸਾਹਿਬ ਜੀ ਨੇ ਉਸ ਬਾਲਕ ਦੇ ਹੱਥ ਦੇਖੇ। ਮਹਾਰਾਜ ਕਹਿੰਦੇ ਤੂੰ ਸੇਵਾ ਕੀ ਕਰਦਾ ਹੈ, ਕਿਉਂਕਿ ਤੇਰੇ ਸਰੀਰ ਨੂੰ ਹੱਥਾਂ ਨੂੰ ਦੇਖ ਕੇ ਉਹ ਪਤਾ ਲੱਗਦਾ ਹੈ ਕਿ ਤੂੰ ਕਦੇ ਇਹਨਾਂ ਦੇ ਨਾਲ ਕੁਝ ਕੀਤਾ ਹੀ ਨਹੀਂ। ਉਹ ਕਹਿਣ ਲੱਗਾ ਮਹਾਰਾਜ ਘਰ ਵਿੱਚ ਨੌਕਰ ਚਾਕਰ ਹੀ ਬੜੇ ਨੇ, ਮੈਨੂੰ ਤਾਂ ਲੋੜ ਹੀ ਨਹੀਂ ਪਈ ਕਦੇ ਸੇਵਾ ਕਰਨ ਦੀ। ਗੁਰੂ ਕਲਗੀਧਰ ਜੀ ਨੇ ਉਹ ਜਿਹੜਾ ਭਰਿਆ ਪਾਣੀ ਦਾ ਪਿਆਲਾ ਸੀ ਉਹ ਡੋਲ ਦਿੱਤਾ। ਮਹਾਰਾਜ ਕਹਿੰਦੇ ਫਿਰ ਤਾਂ ਉਹ ਸਰੀਰ ਮੁਰਦਾ ਹੈ, ਕਿਉਂਕਿ ਬਾਣੀ ਦੇ ਬਚਨ ਹਨ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਜਿਹਨਾਂ ਹੱਥਾਂ ਪੈਰਾਂ ਦੇ ਨਾਲ ਗੁਰੂ ਦੀ ਸੇਵਾ ਹੀ ਨਹੀਂ ਕੀਤੀ ਤੇ ਫਿਰ ਇਹਨਾਂ ਸਰੀਰਾਂ ਦੇ ਅੰਗਾਂ ਦੀ ਸਫਲਤਾ ਕਿਸ ਤਰ੍ਹਾਂ ਹੋਵੇਗੀ। ਪੜ੍ਹਦੇ ਤਾਂ ਆਪਾਂ ਰੋਜ਼ ਹੀ ਆ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਕਿ ਨੇਤਰਾਂ ਦੇ ਨਾਲ ਦਰਸ਼ਨ ਕਰ, ਕੰਨਾਂ ਦੇ ਨਾਲ ਉਹਦਾ ਨਾਮ ਸੁਣ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ। ਉਹ ਥਾਂ 'ਤੇ ਤਾਂ ਹੀ ਦਰਗਾਹ 'ਚ ਪਾਵੇਂਗਾ ਨਾ। ਪਰ ਮਹਾਰਾਜ ਕਹਿੰਦੇ ਕਹੂ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜੱਗ ਮੈਂ ਉੱਤਮ ਕਾਢੀਆ ਵਿਰਲੇ ਕਈ ਕੇ। ਬਾਕੀ ਤਾਂ ਸਾਰੇ ਆਪੋ ਆਪਣੀ ਮੱਤ ਅਨੁਸਾਰ ਜੀਵਨ ਜੀ ਰਹੇ ਨੇ ਕਿ ਮੇਰਾ ਮਨ ਇੱਦਾਂ ਕਹਿੰਦਾ ਮੈਂ ਇਸ ਤਰ੍ਹਾਂ ਕਰਾਂਗਾ, ਪਰ ਵਿਰਲੇ ਉਹ ਗੁਰਮੁਖ ਹਨ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਂਦੇ ਨੇ। ਇਸ ਕਰਕੇ ਬਿਨ ਬੂਝੇ ਮਿੱਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਮਹਾਰਾਜ ਕਹਿੰਦੇ ਉਹਨਾਂ ਦੀ ਦੇਹ ਸਫਲੀ ਹੋਈ ਹੈ ਜਿਨ੍ਹਾਂ ਨੇ ਨਾਮ ਪਰਮਾਤਮਾ ਦਾ ਜਪਿਆ ਹੈ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹਰੀ ਉਹਦੇ ਨਾਮ ਨੂੰ ਜਪਦੇ ਨੇ।
ਬਿਰਥੀ ਸਾਕਤ ਕੀ ਆਰਜਾ, ਸਾਕਤ ਬੰਦੇ ਦੀ ਆਰਜਾ ਉਮਰ ਹੀ ਬਿਰਥੀ ਹੈ। ਭਗਤ ਕਬੀਰ ਸਾਹਿਬ ਜੀ ਦੇ ਸਲੋਕ ਆਪਾਂ ਪੜ੍ਹਦੇ ਹਾਂ ਨਾ, ਸਾਕਤ ਬੱਪਰਾ ਮਰ ਗਿਆ ਕੋਏ ਨਾ ਲਹਿ ਨਾਉ। ਉਹ ਕਹਿਣ ਲੱਗੇ ਕਬੀਰ ਸਾਕਤ ਤੇ ਸੂਕਰ ਭਲਾ ਰੱਖ ਹੈ ਆਛਾ ਗਾਓ। ਭਗਤ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਬੰਦੇ ਨਾਲੋਂ ਤਾਂ ਸੂਰ ਚੰਗਾ, ਕਿਉਂਕਿ ਸੂਰ ਨਗਰ ਦੀ ਗੰਦਗੀ ਸਾਫ਼ ਕਰਦਾ ਸੀ। ਸਾਕਤ ਬੰਦਾ ਮਰਿਆ ਉਹਨੂੰ ਚਾਰ ਬੰਦੇ ਮੋਢਾ ਦੇਣ ਨੂੰ ਤਿਆਰ ਨਾ ਹੋਣ। ਕਿਉਂ? ਕਹਿੰਦੇ ਕਿ ਜੀ ਚੰਗਾ ਹੋਇਆ ਮਰ ਗਿਆ, ਸਾਰੇ ਨਗਰ ਦੇ ਵਿੱਚ ਪੁਆੜੇ ਦੀ ਜੜ੍ਹ, ਸਿਆਪੇ ਦੀ ਜੜ੍ਹ ਹੀ ਇਹ ਬੰਦਾ ਸੀ। ਚਲੋ ਦੋ ਬੰਦਿਆਂ ਨੇ ਸੋਚਿਆ ਦੋ ਹੋਰ ਮਿਲ ਜਾਣ ਅਤੇ ਦੇਹ ਖਰਾਬ ਨਾ ਹੋਵੇ, ਇਸ ਕਰਕੇ ਉਹਨਾਂ ਦੋਨਾਂ ਨੇ ਦੋ ਹੋਰ ਲਾਏ ਅਤੇ ਉਹ ਦੇਹ ਦੀ ਜਿਹੜੀ ਕਿਰਿਆ ਸੀ ਅੰਤਿਮ ਸੰਸਕਾਰ ਦੀ ਉਹ ਕਰ ਦਿੱਤੀ। ਪਰ ਕਹਿੰਦੇ ਜਦੋਂ ਇੱਕ ਗਰੀਬ ਬੰਦੇ ਦੇ ਕੋਲ ਸੂਰ ਸੀ ਉਹ ਮਰਿਆ ਅਤੇ ਲੋਕ ਉਹਨੂੰ ਅਫਸੋਸ ਕਰਨ ਗਏ ਨੇ। ਕਿਉਂ? ਕਹਿਣ ਲੱਗੇ ਮਾੜਾ ਹੋਇਆ ਕਿ ਤੂੰ ਗਰੀਬ ਸੀ ਤੇਰਾ ਸੂਰ ਮਰ ਗਿਆ। ਕਾਰਨ ਪਤਾ ਕੀ ਹੈ? ਕਿਉਂਕਿ ਉਹ ਸੂਰ ਸਾਰੀ ਨਗਰ ਦੀ ਗੰਦਗੀ ਨੂੰ ਸਾਫ਼ ਕਰਦਾ ਸੀ। ਇਸ ਕਰਕੇ ਜਿਹੜਾ ਤੇ ਸੰਸਾਰ ਦੇ ਵਿੱਚ ਆ ਕਰਕੇ ਚੰਗਾ ਕਰਮ ਕਰ ਰਿਹਾ ਹੈ, ਯਾਦ ਵੀ ਉਹਨੂੰ ਕੀਤਾ ਜਾਂਦਾ ਹੈ। ਜਿਹੜਾ ਇਸ ਧਰਤੀ ਦੇ ਉੱਤੇ ਬੋਝ ਬਣ ਕੇ ਬੈਠਾ ਹੈ, ਕਈ ਵਾਰੀ ਜਿਉਂਦਿਆਂ ਜੀ ਉਹਨੂੰ ਕਹਿਣਗੇ ਕਿ ਜਾਵੇਗਾ ਕਦੋਂ? ਮਹਾਰਾਜ ਕਹਿੰਦੇ ਨੇ ਬਿਰਥੀ ਸਾਕਤ ਕੀ ਆਰਜਾ, ਸਾਕਤ ਬੰਦੇ ਦੀ ਆਰਜਾ ਜਿਹੜੀ ਉਮਰ ਹੈ ਉਹ ਬਿਰਥੀ ਹੈ, ਨਿਸ਼ਫਲ ਕਿਸੇ ਕੰਮ ਨਹੀਂ। ਬਿਨ ਸਾਚ ਬਿਨਾ ਕਹਿ ਹੋਵਤ ਸੁੱਚਾ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਉਹ ਸੁੱਚਾ ਕਿਸ ਤਰ੍ਹਾਂ ਹੋਵੇਗਾ? ਬਿਰਥਾ ਨਾਮ ਬਿਨਾ ਤਨ ਅੰਧ, ਅਗਿਆਨੀ ਬੰਦੇ ਦਾ ਇਹ ਤਨ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ ਬਿਰਥਾ ਹੀ ਹੈ। ਜਿਸ ਤਰ੍ਹਾਂ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ, ਮਹਾਰਾਜ ਕਹਿੰਦੇ ਉਹ ਵੱਡਾ ਮੂਰਖ ਹੈ ਜਿਹੜਾ ਬਿਰਥਾ ਨਾਮ ਬਿਨਾਂ, ਨਾਮ ਤੋਂ ਬਿਨਾਂ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇੱਕ ਬਚਨ ਬਾਣੀ ਦੇ ਵਿੱਚ ਪੜ੍ਹੋਂਗੇ ਸਾਹਿਬ ਜੀ ਦੇ ਬਚਨ ਨੇ, ਤੇ ਤਸਕਰ ਜੋ ਨਾਮ ਨਾ ਲੇਵੇ। ਬੰਦਾ ਕਹਿੰਦਾ ਕਿ ਮੈਂ ਚੰਗਾ ਕੰਮ ਕਰਦਾ, ਮਾੜਾ ਕਿਸੇ ਦਾ ਕਰਦਾ ਨਹੀਂ, ਫਿਰ ਮੈਨੂੰ ਕੀ ਲੋੜ ਹੈ ਨਾਮ ਜਪਣ ਦੀ? ਪਰ ਮਹਾਰਾਜ ਕਹਿੰਦੇ ਜਿਹੜਾ ਇਕਰਾਰ ਤੂੰ ਪਰਮਾਤਮਾ ਦੇ ਨਾਲ ਕੀਤਾ ਸੀ ਨਾ ਕਿ ਮੈਂ ਸੰਸਾਰ ਦੇ ਵਿੱਚ ਜਾ ਕਰਕੇ ਤੇਰਾ ਨਾਮ ਜਪਾਂਗਾ, ਨਾਮ ਜਪ ਕਰਕੇ ਦੇਹੀ ਨੂੰ ਸਫਲਾ ਕਰਕੇ ਤੇਰੇ ਵਿੱਚ ਅਭੇਦ ਹੋਵਾਂਗਾ, ਉਹ ਕੀਤਾ ਹੋਇਆ ਕਰਾਰ ਭੁੱਲਣ ਕਰਕੇ ਤਾਂਹੀਓ ਸਵਾਸ ਲੈ ਕੇ ਸੰਸਾਰ ਵਿੱਚ ਆਏ ਸੀ, ਪਰ ਇਹ ਸਵਾਸ ਸਾਰੇ ਬਿਰਥੇ ਹੀ ਗਵਾ ਦਿੱਤੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਵੱਡੇ ਚੋਰ ਨੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਭੁਲਾ ਚੁੱਕੇ ਨੇ। ਮੁੱਖ ਆਵਤ ਤਾਕੈ ਦੁਰਗੰਧ, ਉਹਨਾਂ ਦੇ ਮੂੰਹ ਦੇ ਵਿੱਚੋਂ ਸਦਾ ਦੁਰਗੰਧੀ ਹੀ ਆਉਂਦੀ ਹੈ। ਇੱਕ ਮਨਮੁੱਖ ਬੰਦੇ ਦਾ ਸੰਗ ਕਰੋ, ਉਹਨੇ ਆਪਣੀ ਮਨ ਮਰਜ਼ੀ ਅਨੁਸਾਰ ਖਾਣੇ ਖਾਣੇ, ਉਹਨਾਂ ਨੇ ਬੀੜੇ ਵੀ ਲਾਉਣੇ, ਤੰਬਾਕੂ ਵੀ ਖਾਣਾ, ਉਦਾਂ ਦੀ ਦੁਰਗੰਧੀ ਉਹਨਾਂ ਦੇ ਮੁੱਖ ਦੇ ਵਿੱਚੋਂ ਆਵੇਗੀ। ਅਗਿਆਨੀ ਬੰਦਾ ਨਾਮ ਭੁੱਲਿਆ ਹੋਇਆ ਜਿਸ ਨੂੰ, ਉਹਨੇ ਕਦੇ ਵੀ ਗੁਰੂ ਦੀ ਸਿੱਖਿਆ ਨੂੰ ਧਾਰ ਨਹੀਂ ਕੀਤਾ, ਉਹਦੇ ਮੂੰਹ ਦੇ ਵਿੱਚੋਂ ਦੁਰਗੰਧੀ ਹੀ ਨਿਕਲਦੀ ਹੈ, ਭਾਵ ਮਾੜੇ ਸ਼ਬਦ ਹੀ ਨਿਕਲਣਗੇ। ਜਬ ਬੋਲੇ ਤਬ ਫੀਕਾ, ਕਈਆਂ ਦੀ ਰਸਨਾ ਦੇ ਵਿੱਚ ਇੰਨਾ ਰਸ ਹੁੰਦਾ ਹੈ ਕਿ ਉਹ ਦੂਜਿਆਂ ਦੇ ਅੰਦਰ ਵੀ ਬਚਨ ਬੋਲ ਕੇ ਠੰਡ ਪਾਉਂਦੇ ਨੇ, ਉਹਨਾਂ ਨੂੰ ਸਕੂਨ ਦਿੰਦੇ ਨੇ। ਪਰ ਸਾਕਤ ਬੰਦੇ ਦੀ ਬੋਲੀ ਜਿਹੜੀ ਹੈ ਉਹ ਜਦੋਂ ਵੀ ਬੋਲੇਗਾ ਫਿੱਕਾ ਹੀ ਬੋਲੇਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਮੂੰਹ ਦੇ ਵਿੱਚੋਂ ਵਿਸ਼ਿਆਂ ਦੀ ਵਾਸ਼ਨਾ, ਉਹਦੇ ਮੂੰਹ ਦੇ ਵਿੱਚੋਂ ਕੇਵਲ ਗਾਲਾਂ ਦੀ ਹੀ ਦੁਰਗੰਧੀ ਆਵੇਗੀ, ਮਾੜੇ ਬਚਨਾਂ ਦੀ ਹੀ ਦੁਰਗੰਧੀ ਆਵੇਗੀ। ਮੁੱਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ। ਜਿਹੜੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਦਿਨ ਰਾਤ ਬਿਰਥੇ ਬਤੀਤ ਕਰ ਰਹੇ ਨੇ, ਮੇਘ ਬਿਨਾਂ ਜਿਉਂ ਖੇਤੀ ਜਾਏ, ਉਹਨਾਂ ਦੀ ਹਾਲਤ ਐਸੀ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬੱਦਲਾਂ ਦੇ ਨਾਲ ਖੇਤੀ ਹੁੰਦੀ ਸੀ, ਚਲੋ ਹੁਣ ਬੜੇ ਸਾਧਨ ਆ ਗਏ, ਫਿਰ ਹੌਲੀ ਹੌਲੀ ਨਹਿਰਾਂ ਦਾ ਪਾਣੀ ਲੈ ਕੇ ਖੇਤੀ ਕਰਨ ਲੱਗੇ ਜਦੋਂ ਸਾਧਨ ਆਏ, ਅਤੇ ਫਿਰ ਹੌਲੀ ਹੌਲੀ ਹੁਣ ਮੋਟਰਾਂ ਦੀ ਵਰਤੋਂ ਹੁੰਦੀ ਹੈ। ਪਰ ਪੁਰਾਣੇ ਸਮਿਆਂ ਦੇ ਵਿੱਚ ਖੇਤੀ ਕੇਵਲ ਤਾਂ ਕੇਵਲ ਮੀਂਹ ਦੇ ਜਲ ਦੇ ਨਾਲ ਹੁੰਦੀ ਸੀ। ਸੋ ਕਿਸਾਨ ਨੇ ਆਪਣੇ ਖੇਤ ਸਵਾਰ ਦੇਣੇ, ਉਹਦੇ ਵਿੱਚ ਬੀਜ ਵੀ ਬੀਜ ਦੇਣਾ, ਅਤੇ ਫਿਰ ਸਾਰਿਆਂ ਨੇ ਇਕੱਠੇ ਹੋ ਕਰਕੇ ਦੁਆ ਹੀ ਕਰਨੀ ਕਿ ਵਾਹਿਗੁਰੂ ਕਿਰਪਾ ਕਰ, ਹੁਣ ਮੀਂਹ ਪਵੇ ਅਤੇ ਸਾਡੀ ਜਿਹੜੀ ਖੇਤੀ ਹੈ ਉਹ ਸੋਹਣੀ ਹੋ ਜਾਵੇ। ਮਹਾਰਾਜ ਕਹਿੰਦੇ ਨੇ ਮੇਘ ਬਿਨਾਂ ਜਿਉਂ ਖੇਤੀ ਜਾਏ, ਪਰਮਾਤਮਾ ਦੇ ਨਾਮ ਤੋਂ ਬਿਨਾਂ ਬਿਨ ਸਿਮਰਨ, ਉਹਦੀ ਯਾਦ ਤੋਂ ਬਿਨਾਂ ਦਿਨ ਰਹਿਣ, ਦਿਨ ਅਤੇ ਰਾਤ ਬਿਰਥੇ ਹੀ ਬਤੀਤ ਕਰ ਰਹੇ ਹਾਂ। ਮਹਾਰਾਜ ਕਹਿੰਦੇ ਇਹ ਉਮਰ ਇਸ ਤਰ੍ਹਾਂ ਲੰਘ ਰਹੀ ਜਿਸ ਤਰ੍ਹਾਂ ਬੱਦਲਾਂ ਤੋਂ ਬਿਨਾਂ ਖੇਤੀ ਬਿਰਥੀ ਚਲੀ ਜਾਂਦੀ ਹੈ। ਮੇਘ ਬਿਨਾਂ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ,
परमात्मा दे भजन तो बिना जिन्हें भी काम कर रहे हैं महाराज कहिंदे बिरथे ही हाँ हाँ जे उन्हों तू याद करके उदे शुकराने दे विच जुड़ करके जे तू को काम करें ते तेरे लिए वो सफला है। गोबिंद भजन बिन बिरथे सब काम। हुण दसो ये पंक्ति है, ये पंक्ति दे अर्थ तो हरेक आम बंदे नू भी पता लग जाणगे कि ने यह पंक्ति दे अर्थ पढ़न वास्ते कोई बहुते कोश पढ़न की लोड़ नहीं। कई बार कुछ अर्थ महंगे होंदे ने, उन्हां दे अर्थ पढ़न वास्ते कुछ ग्रंथ देखने पैंदे, पर हुण सीधी पंक्ति दा अर्थ की है? महाराज कहिंदे ने गोबिंद भजन बिन बिरथे सब काम, यानी कि भजन तो बिना जिहड़े संसारिक फजूल काम तू कर रहे हैं, घंटिया बद्दी बैठा ताश कुट सकदा है, दो घंटे बह के निंदा कर सकदा है, चार चार घंटे फोन चला सकदा है, बाकी भी महाराज कहिंदे सिमरन तो बिना काम तो बिरथे ही हैं, क्योंकि जदों इस संसार तो तुरेगा तो फिर परमात्मा के नाम तो बिना सिमरन तो बिना तेरे नाल कोई चीज तुरन वाली नहीं है। इस करके उहदे सिमरन तो बिना उहदी याद तो बिना जिहड़े काम हैं वह बिरथे ही हो जाते। ज्यों किरपन के निरार्थ दाम दृष्टांत दिता महाराज ने, जिस तरह कंजूस बंदे दे दमड़े जिहड़े ने वह बिरथे ही होंगे। कंजूस बंदे कोल बहुता धन भी होवे पर वह करेगा की? सारी उम्र ना तो उन्हें खर्चा ना उन्हें कुछ खादा ना परिवार के जिया कुछ खुआया। हाँ वह माड़ी गल है कि तानू कि फजूल खर्चना यानी कि माड़ी थावां ते खर्चना वह माड़ा है, पर कई तो इस तरह के भी होंगे ने कि सारी सारी उम्र उन्होंने कमांद्या बतीत की, खा के कुछ देखिया ही ना उन्होंने दसवंध कढ़िया ना उन्होंने पारोपकार किया। इसलिए महाराज कहिंदे ने ज्यों किरपन के निरारथ दाम, यानी कि कंजूस बंदे दे कोल जिहड़े दमड़े हैं वह निरारथ बिरथे हैं, वह तुरदे ने संसार तो किन्ना किन्ना धन उन्हां दा बैंकां दे अकाउंटां दे विच पिया होया, घर दे विच दबिया होया निकलता है। इस तरह महाराज कहिंदे परमात्मा दे भजन तो बिना यह जिहड़े काम हैं वह बिरथे ही चले जाते हैं। धन धन ते जन जिह घट बस्यो हर नाओ, धनता दे योग हैं वह जिन्हां दे हिरदे विच परमात्मा दा नाम वसिया है। नानक ताकै बल बल जाओ, महाराज कहिंदे उस जन तो असीं बलिहार कुरबान सद के जाने हाँ जिन्हां दे हिरदे विच परमात्मा दा नाम वसिया है। आपां गुरु साहिब दे चरणां विच इहो अरदास करिए, विसर नाहीं दातार अपना नाम देहो, गुण गावां दिन रात नानक चाओ एहो। मांगना मांगन नीका हर जस गुर ते मांगना, महाराज कृपा करो तुहाडा नाम साडे भी हिरदे च वसे, पर हिरदे विच ओह चीज़ वसदी है जे जुबान दे नाल बोली होवे, रसना दे नाल नाम जपीए, और ओह जपिया होया नाम ही फिर हिरदे विच वसदा है। पर जिन्हां दे हिरदे विच वसिया महाराज कहिंदे उन्होंने ही मोख मुख तिन पाया, उन्हां दी ही कल्याण होई, उन्हां दा ही पाई उदार हुंदा है। इत्थे महाराज जी ने बख्शिश कीती है, सो उपदेश दिता सतगुरु कृपा करन, साहब जी का दिता उपदेश साडे हिरदिया च वसे, इन्हां बचना नू जीवन विच कमा सकीए, लोक सुखी परलोक सुहेले हो सकन। होईआं भुल्लां दी मुआफी देनी, अगे वास्ते असीस देनी। धन धन ते जन जिह घट बस्यो हर

ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ

ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇ ਪਾਤਸ਼ਾਹ

ਜੁਗ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ।

ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ, ਧੰਨ ਹੋ ਸਰਬੰਸ ਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ, ਧੰਨ ਹੋ ਦੀਨ ਦੁਨੀ ਕੇਵਾਲੀ ਜਗਤ ਜਲੰਦੇ ਕੇ ਤਾਰਨਹਾਰ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ, ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ।

ਵਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ। ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ

ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਕਰਕੇ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਹਜ਼ੂਰ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਰੋਜ਼ਾਨਾ ਹੀ ਲੜੀਵਾਰ ਪਾਵਨ ਗੁਰਬਾਣੀ ਦੀ ਅਤੇ ਸੰਧਿਆ ਸਮੇਂ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸੋ ਰਹਿੰਦੀ 31 ਤਰੀਕ ਤੱਕ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਸਮਾਂ ਕਥਾ ਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਿੰਨਾਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਗੁਰਤਾ ਗੱਦੀ ਤੇ ਬਿਰਾਜਮਾਨ, ਪਾਵਨ ਤਖ਼ਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ ਸਰਬ ਸਾਂਝੇ ਸਤਿਗੁਰੂ, ਸਮੁੱਚੀ ਮਾਨਵਤਾ ਮਨੁੱਖਤਾ ਨੂੰ ਕੁਲਾਵੇ ਵਿੱਚ ਲੈਣ ਵਾਲੇ ਗੁਰੂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ ਤੇ ਦਿੰਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਮਾਈ ਭਾਈ ਸਤਸੰਗੀ ਜਨੋ ਗੁਰਮੁਖ ਪਿਆਰਿਓ, ਦੂਰੋਂ ਨੇੜਿਓ ਆਪ ਜੀ ਨੇ ਚੱਲ ਕੇ ਸ਼ਰਧਾ ਭਾਵਨਾ ਚਾਉ ਨਾਲ ਗੁਰੂ ਚਰਨਾਂ ਵਿੱਚ ਜੁੜ ਬੈਠ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਗੁਰੂ ਸਵਾਰੇ ਸਨਮਾਨ ਜੋ ਕੀਰਤਨੀਆਂ ਪਾਸੋਂ ਭਾਈ ਤਰਲੋਕ ਸਿੰਘ ਤੇ ਇਹਨਾਂ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ, ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਕਵਿਤ ਸਵਈਆਂ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ, ਉਸ ਰਚਨਾ ਦੇ ਵਿੱਚੋਂ ਆਪ ਜੀ ਨੇ ਭਾਈ ਸਾਹਿਬ ਜੀ ਦੀ ਮਹਾਨ ਰਚਨਾ ਦੇ ਵਿੱਚੋਂ ਇੱਕ ਕਵਿਤ 400 ਨੰਬਰ ਜਿਹੜਾ ਸਵਈਆ ਉਹਦਾ ਮੂਲ ਪਾਠ ਸਰਵਣ ਕੀਤਾ, ਕਿਉਂਕਿ ਆਪ ਜੀ ਨੂੰ ਪਤਾ ਹੈ ਵੀ ਕਈ ਵਾਰੀ ਇਸ ਮੁੱਖ ਦਰਬਾਰ ਦੇ ਅੰਦਰ ਆਨੰਦ ਕਾਰਜ ਦੀ ਰਸਮ ਹੋਣੀ ਹੁੰਦੀ ਹੈ ਤੇ ਉਸ ਦਿਨ ਜਿਹੜੀ ਇਹ ਭਾਈ

ਗੁਰੂ ਕੇ ਪਰਿਵਾਰ ਵਿੱਚੋਂ ਨੇ ਅਤੇ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਵਾਰਾਂ ਦੀ ਰਚਨਾ ਕੀਤੀ। ਗੁਰੂ ਸਾਹਿਬ ਦਾ ਪ੍ਰਭਾਵ ਕਬੂਲ ਕੇ ਗੁਰਬਾਣੀ ਦੇ ਕੁਝ ਅਹਿਮ ਨੁਕਤਿਆਂ ਨੂੰ ਆਧਾਰ ਬਣਾ ਕੇ ਔਰ ਉਹਨਾਂ ਨੁਕਤਿਆਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਵਾਸਤੇ ਵਿਸਥਾਰ ਦੇ ਵਿੱਚ ਵਾਰਾਂ ਜਿਹੜੀਆਂ ਨੇ ਭਾਈ ਸਾਹਿਬ ਨੇ ਲਿਖੀਆਂ ਔਰ ਇੱਕ ਵਾਰ ਦੀਆਂ 20-20, 25-25, 30-30, 40-40 ਪੌੜੀਆਂ ਨੇ, ਕਿਸੇ ਦੀਆਂ ਵੱਧ ਨੇ, ਕਿਸੇ ਦੀਆਂ ਘੱਟ ਨੇ। ਔਰ ਉਹਨਾਂ ਵਾਰਾਂ ਦੇ ਵਿੱਚ ਵੀ ਭਾਈ ਸਾਹਿਬ ਜੀ ਹੋਰਾਂ ਨੇ ਤਮਾਮ ਉਦਾਹਰਨਾਂ ਦੇਖ ਕੇ ਗੁਰਮਤਿ ਦੇ ਕਿਸੇ ਅਹਿਮ ਨੁਕਤੇ ਨੂੰ ਖੋਲ੍ਹਣ ਦਾ ਪੂਰਾ ਜਿਹੜਾ ਯਤਨ ਕੀਤਾ ਔਰ ਉਹਦੇ ਵਿੱਚ ਸਫਲ ਵੀ ਹੋਏ ਨੇ। ਅਤੇ ਫਿਰ ਭਾਈ ਸਾਹਿਬ ਜੀ ਹੋਰਾਂ ਨੇ ਕਵਿਤਾ ਦੀ ਰਚਨਾ ਕੀਤੀ। 648 ਕਵਿਤ ਪਹਿਲਾਂ ਭਾਈ ਸਾਹਿਬ ਜੀ ਦੇ ਪ੍ਰਾਪਤ ਹੁੰਦੇ ਸਨ। ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜਿਨ੍ਹਾਂ ਨੇ ਬਹੁਤ ਸਾਰੀਆਂ ਜਿੱਥੇ ਆਪਣੀਆਂ ਰਚਨਾਵਾਂ ਲਿਖੀਆਂ, ਕਿਉਂਕਿ ਉਹ ਵੀ ਬਹੁਤ ਵੱਡੇ ਰਾਈਟਰ ਸਨ ਭਾਈ ਵੀਰ ਸਿੰਘ, ਕਵਿਤਾਵਾਂ ਵੀ ਉਹਨਾਂ ਦੀਆਂ ਲਿਖੀਆਂ, ਉਹਨਾਂ ਨੂੰ ਵੱਡੇ ਵੱਡੇ ਸਨਮਾਨ ਪ੍ਰਾਪਤ ਹੋਏ। ਉੱਥੇ ਭਾਈ ਵੀਰ ਸਿੰਘ ਸੰਪਾਦਨ ਕਰਤਾ ਵੀ ਨੇ, ਉਹਨਾਂ ਨੇ ਕਈ ਗ੍ਰੰਥਾਂ ਨੂੰ ਐਡਿਟ ਵੀ ਕੀਤਾ, ਸੰਪਾਦਿਤ ਵੀ ਕੀਤਾ। ਔਰ ਭਾਈ ਸਾਹਿਬ ਜੀ ਬਹੁਤ ਵੱਡੇ ਟਰਾਂਸਲੇਸ਼ਨ ਵੀ ਲੇਟਰ ਵੀ ਨੇ, ਉਹਨਾਂ ਨੇ ਬਹੁਤ ਵੱਡਾ ਤਰਜਮਾ ਵੀ ਕੀਤਾ ਦੂਸਰੇ ਗ੍ਰੰਥਾਂ ਦਾ, ਜਿਹੜਾ ਗੁਰਮੁਖੀ ਭਾਸ਼ਾ ਦੇ ਵਿੱਚ। ਭਾਈ ਵੀਰ ਸਿੰਘ ਹੋਰਾਂ ਨੇ ਸੂਰਜ ਪ੍ਰਕਾਸ਼ 'ਤੇ ਵੀ ਬਹੁਤ ਵੱਡਾ ਕੰਮ ਕੀਤਾ, ਜਿਹਦੀ ਕਥਾ ਤਕਰੀਬਨ ਸਾਰੇ ਹੀ ਇਤਿਹਾਸਕ ਸਥਾਨਾਂ 'ਤੇ ਹੁੰਦੀ ਹੈ। ਬੜੀ ਲਮੇਰੀ ਰਚਨਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਹੋਰਾਂ ਦੀ, ਔਰ ਉਹ ਸਾਲਾਂ ਬੱਧੀ ਉਹਦੀ ਕਥਾ ਹੁੰਦੀ ਹੈ, 10-10 ਸਾਲ ਕਈ ਵਾਰੀ ਉਸੇ ਗ੍ਰੰਥ ਦੀ ਕਥਾ ਨੂੰ ਲੱਗ ਜਾਂਦੇ ਨੇ। 14 ਸਾਲਾਂ ਦੇ ਵਿੱਚ ਉਹ ਕਥਾ ਕਈ ਵਾਰੀ ਅਸੀਂ ਦਮਦਮਾ ਸਾਹਿਬ ਸੰਪੂਰਨ ਕੀਤੀ ਹੈ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ ਵੱਖਰਾ ਲਿਖਿਆ ਹੈ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ 9ਵੇਂ ਪਾਤਸ਼ਾਹ ਜੀ ਤੱਕ ਅਤੇ ਵੱਖਰਾ ਲਿਖਿਆ ਅਸ਼ਟ ਚਮਤਕਾਰ, 8 ਗੁਰੂਆਂ ਦਾ ਇਤਿਹਾਸ ਲਮੇਰਾ, ਔਰ ਸਾਰਾ ਕਾਵਿ ਰੂਪ ਦੇ ਵਿੱਚ ਲਿਖਿਆ ਹੈ। ਵੀਰ ਸਿੰਘ ਜੀ ਹੋਰਾਂ ਨੇ ਉਹਨੂੰ ਵਾਰਤਕ ਰੂਪ ਦੇ ਵਿੱਚ ਲਿਖਿਆ, ਭਾਈ ਸੰਤੋਖ ਸਿੰਘ ਨੇ ਕਾਵਿ ਰੂਪ ਦੇ ਵਿੱਚ। 10ਵੇਂ ਪਾਤਸ਼ਾਹ ਦਾ ਸ੍ਰੀ ਕਲਗੀਧਰ ਚਮਤਕਾਰ ਉਹ ਵੱਖਰਾ ਹੈ, ਅਤੇ ਉਹਨਾਂ ਨੇ ਸਮੁੱਚੇ ਹੀ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਪਰ ਬਹੁਤ ਵੱਡਾ ਕੰਮ ਕੀਤਾ, ਬਹੁਤ ਜ਼ੋਰ ਲਾਇਆ ਔਰ ਉਹਦੀ ਵਿਆਖਿਆ ਵੀ ਕੀਤੀ, ਅਤੇ ਲੋੜ ਮੁਤਾਬਕ ਉਹਨਾਂ ਨੇ ਕਈਆਂ ਥਾਵਾਂ 'ਤੇ ਫੁੱਟਨੋਟ ਦਿੱਤੇ ਨੇ, ਜਿੱਥੇ ਕੁਝ ਖਾਸ ਪਾਠਕਾਂ ਲਈ, ਸਰੋਤਿਆਂ ਲਈ ਧਿਆਨ ਦੇਣ ਯੋਗ ਗੱਲਾਂ ਸਨ। ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਜਿੱਥੇ ਭਾਈ ਸਾਹਿਬ ਜੀ ਹੋਰਾਂ ਨੇ ਕਵਿਤਾਵਾਂ ਲਿਖੀਆਂ ਨੇ, ਹੋਰ ਬਹੁਤ ਵੱਡਾ ਸਾਹਿਤ ਦੀ ਰਚਨਾ ਕੀਤੀ ਹੈ, ਦੂਸਰੇ ਗ੍ਰੰਥਾਂ ਦੇ ਤਰਜਮੇ ਕੀਤੇ ਨੇ, ਔਰ ਉੱਥੇ ਭਾਈ ਸਾਹਿਬ ਜੀ ਹੋਰਾਂ ਨੇ ਭਾਈ ਵੀਰ ਗੁਰਦਾਸ ਜੀ ਦੀ ਰਚਨਾ 'ਤੇ ਵੀ ਬਹੁਤ ਵੱਡਾ ਕੰਮ ਕੀਤਾ। 648 ਕਵਿਤ ਪਹਿਲਾਂ ਪ੍ਰਾਪਤ ਸੀਗੇ, ਭਾਈ ਵੀਰ ਸਿੰਘ ਹੋਰਾਂ ਨੇ ਕਾਫੀ ਮਿਹਨਤ ਕਰਕੇ ਹੋਰ ਕਵਿਤ ਲੱਭੇ, ਸਵਈਏ ਲੱਭੇ, ਸੋਰਠੇ ਲੱਭੇ, ਅਤੇ ਹੁਣ ਇਹਨਾਂ ਦੀ ਜਿਹੜੀ ਟੋਟਲ ਗਿਣਤੀ ਉਹ 675 ਹੈ। ਜਦੋਂ ਆਪਾਂ ਭਾਈ ਗੁਰਦਾਸ ਜੀ ਦੇ ਕਵਿਤਾ ਸਵਈਆਂ ਦਾ ਜ਼ਿਕਰ ਕਰਦੇ ਹਾਂ, ਗਿਣਤੀ ਦੇ ਵਿੱਚ 675 ਨੇ, ਔਰ ਉਹਦੇ ਵਿੱਚ 3 ਸਵਈਏ ਨੇ, 8 ਸੋਰਠੇ ਨੇ, ਔਰ ਇਸੇ ਤਰ੍ਹਾਂ ਜਿਹੜਾ ਸੀ 8 ਕਰਕੇ 24 ਅਤੇ 3 27 ਜਿਹੜੇ ਨੇ ਉਹਨਾਂ ਨੇ ਹੋਰ ਲੱਭੇ, ਅਤੇ ਟੋਟਲ 675 ਗਿਣਤੀ। ਵੱਡੀ ਗੱਲ ਇਹ ਸਾਰੀ ਬ੍ਰਜ ਭਾਸ਼ਾ ਦੇ ਵਿੱਚ ਹੈ। ਹੁਣ ਜਦੋਂ ਇਹਦੇ 'ਤੇ ਕੋਈ ਖੋਜ ਕਰਦਾ, ਸਟੱਡੀ ਕਰਦਾ, ਔਰ ਉੱਥੇ ਫਿਰ ਸਵਾਲ ਆਉਂਦੇ ਨੇ ਵੀ ਭਾਈ ਗੁਰਦਾਸ ਜੀ ਹੋਰਾਂ ਨੇ ਵਾਰਾਂ ਕਦੋਂ ਲਿਖੀਆਂ, ਅਤੇ ਜਿਹੜੇ ਕਵਿਤ ਸਵਈਏ ਸੀ ਉਹ ਕਦੋਂ ਲਿਖੇ। ਵਾਰਾਂ ਦੇ ਸੰਬੰਧ ਵਿੱਚ ਸਾਰੇ ਰਾਈਟਰ ਜਾਂ ਲੇਖਕ ਇਤਿਹਾਸਕਾਰ ਇਹ ਮੰਨਦੇ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਦੋਂ ਉਹ ਆ ਗਏ, ਉਹਨਾਂ ਨੇ ਮਹਾਰਾਜ ਦੇ ਕੋਲੋਂ

ਗੁਰਮਤ ਦਾ ਗਿਆਨ ਪ੍ਰਾਪਤ ਕੀਤਾ, ਗੁਰਮਤ ਨੂੰ ਐਨ ਪਰਣਾਏ ਗਏ, ਗੁਰਮਤ ਦੀ ਉਹਨਾਂ ਨੂੰ ਪੂਰੀ ਤਰ੍ਹਾਂ ਨੌਲੇਜ ਸਮਝ ਆ ਗਈ। ਫਿਰ ਭਾਈ ਸਾਹਿਬ ਜੀ ਹੋਰਾਂ ਨੇ ਉਹ ਵਾਰਾਂ ਲਿਖੀਆਂ ਜਿਹਦੇ ਵਿੱਚ ਪੂਰੀ ਤਰ੍ਹਾਂ ਗੁਰਮਤ ਦੇ ਮੁਤਾਬਕ ਔਰ ਗੁਰਬਾਣੀ ਦੇ ਅਹਿਮ ਨੁਕਤਿਆਂ ਨੂੰ ਖੋਲ੍ਹਣ ਲਈ। ਇਸੇ ਕਰਕੇ ਫਿਰ ਮਹਾਰਾਜ ਜੀ ਨੇ ਔਰ ਇਹ ਕਿਹਾ ਸੀ ਵੀ ਤੁਹਾਡੀ ਰਚਨਾ ਗੁਰਬਾਣੀ ਦੀ ਕੁੰਜੀ ਹੈ ਨਾ। ਜਿਹੜੇ ਕਵਿਤ ਤੇ ਸਵਈਏ ਨੇ ਇਹਨਾਂ ਦੇ ਬਾਰੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਦੋ ਮਤ ਨੇ। ਥੋੜ੍ਹਾ ਜਿਹਾ ਤੁਹਾਡੇ ਗਿਆਤ ਵਾਸਤੇ ਬੇਨਤੀ ਕਰ ਰਹੇ ਹਾਂ ਵੀ ਜਿਹੜੇ ਕਵਿਤ ਸਵਈਏ ਬ੍ਰਜ ਭਾਸ਼ਾ ਦੇ ਵਿੱਚ ਭਾਈ ਸਾਹਿਬ ਜੀ ਹੋਰਾਂ ਨੇ ਲਿਖੇ ਨੇ ਔਰ ਉਹਨਾਂ ਦੇ ਲਿਖਣ ਕਾਲ ਦਾ ਸਮਾਂ ਵੱਖ ਵੱਖ ਵਿਦਵਾਨ ਲਿਖਦੇ ਨੇ, ਉਹ ਇਸ ਤਰ੍ਹਾਂ ਕਹਿੰਦੇ ਨੇ ਵੀ ਜਿਹੜੇ ਭਾਈ ਸਾਹਿਬ ਜੀ ਨੇ ਕਵਿਤ ਲਿਖੇ ਜਦੋਂ ਭਾਈ ਸਾਹਿਬ ਜੀ ਗੁਰਮਤ ਦੇ ਪ੍ਰਚਾਰ ਵਾਸਤੇ ਜਦੋਂ ਉਹਨਾਂ ਨੂੰ ਗੁਰਮਤ ਦਾ ਗਿਆਨ ਪ੍ਰਾਪਤ ਹੋਇਆ, ਮਹਾਰਾਜ ਦੀਆਂ ਬਖਸ਼ਿਸ਼ਾਂ ਹੋਈਆਂ, ਫਿਰ ਉਹਨਾਂ ਨੂੰ ਮਹਾਰਾਜ ਨੇ ਪ੍ਰਚਾਰ ਕਰਨ ਲਈ ਦੂਰ ਦੁਰਾਡੇ ਭੇਜਿਆ, ਕਿਉਂਕਿ ਇਹ ਸ਼ੁਰੂ ਤੋਂ ਹੀ ਰਿਹਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੇਲੇ ਤੋਂ ਰਿਹਾ। ਭਾਵੇਂ ਵੱਡੀ ਪੱਧਰ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਪਾਸੇ ਵੱਡੇ ਯਤਨ ਕੀਤੇ, ਜਦੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ। ਉਹ ਮੰਜੀਆਂ ਕੀ ਸੀ? ਮੰਜੀਦਾਰ ਸੀਗੇ, ਉਹਨਾਂ ਉਹ ਉੱਚ ਕੋਟੀ ਦੇ ਪ੍ਰਚਾਰਕ ਸੀਗੇ ਜਿਨ੍ਹਾਂ ਦਾ ਜੀਵਨ ਵੀ ਬੜਾ ਗੁਰਮਤ ਦੇ ਮੁਤਾਬਕ ਸੀ ਔਰ ਉਹਨਾਂ ਨੂੰ ਗੁਰਮਤ ਦੀ ਨੌਲੇਜ ਸੀ, ਗੁਰਮਤ ਫਲਸਫੇ ਦਾ, ਗੁਰਮਤ ਵਿਚਾਰਧਾਰਾ ਦੀ ਸਮਝ ਸੀ। ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਫਿਰ ਪ੍ਰਚਾਰਕ ਦਾ ਕਹਿਣ ਤੋਂ ਭਾਵ ਖਿਤਾਬ ਦੇ ਕੇ ਉਹਨਾਂ ਨੂੰ ਦੂਰ ਦੂਰ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਸੰਗਤ ਸੀ ਨਾ, ਉੱਥੇ ਉੱਥੇ ਪ੍ਰਚਾਰਕ ਭੇਜੇ। ਗੁਰੂ ਸਾਹਿਬ ਨੂੰ ਪਤਾ ਸੀ ਵੀ ਪ੍ਰਚਾਰਕ ਚੰਗੇ ਹੋਣਗੇ, ਵਿਦਵਾਨ ਹੋਣਗੇ, ਤੇ ਇਹ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੋੜਨਗੇ ਜਾਂ ਗੁਰਮਤ ਦ੍ਰਿੜ ਕਰਵਾਉਣਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਕੀ ਹੈ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਕੀ ਹੈ ਔਰ ਅਸੀਂ ਗੁਰੂ ਨਾਲ ਜੁੜਨਾ ਕਿਵੇਂ ਹੈ, ਇਹ ਵਿਦਵਾਨ ਗੁਰਸਿੱਖਾਂ ਨੂੰ ਮਹਾਰਾਜ ਨੇ ਦੂਰ ਦੁਰਾਡੇ ਭੇਜਿਆ। ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ, ਠੀਕ ਹੈ ਉਹਦੇ ਵਿੱਚ 2 ਬੀਬੀਆਂ ਨੂੰ ਵੀ ਪ੍ਰਚਾਰਕ ਬਣਾਇਆ ਗਿਆ, ਤੇ ਉਹਦਾ ਏਡਾ ਵੱਡਾ ਆਊਟਪੁੱਟ ਹੋਈ, ਏਡਾ ਵੱਡਾ ਰਿਜ਼ਲਟ ਨਿਕਲਿਆ, ਨਤੀਜਾ ਇਹ ਸਾਹਮਣੇ ਆਇਆ ਵੀ ਪੂਰਾ ਹਿੰਦੁਸਤਾਨ ਕਵਰ ਕਰ ਲਿਆ ਮਹਾਰਾਜ ਨੇ। ਹਿੰਦੁਸਤਾਨ ਨੂੰ ਵੱਖ ਵੱਖ ਹਿੱਸਿਆਂ ਵਿੱਚ ਵੰਡ ਕੇ ਤੇ ਉੱਥੇ ਆਪਣੇ ਪ੍ਰਚਾਰਕ ਭੇਜੇ, ਕੋਈ ਪੂਰਬ 'ਚ ਭੇਜਤਾ, ਕੋਈ ਪੱਛਮ 'ਚ ਭੇਜਤਾ, ਕੋਈ ਉੱਤਰ 'ਚ ਭੇਜਤਾ, ਕੋਈ ਦੱਖਣ 'ਚ ਭੇਜਤਾ, ਕੋਈ ਦੂਰ ਕੋਈ ਨੇੜੇ, ਔਰ ਉਹਨਾਂ ਪ੍ਰਚਾਰਕਾਂ ਨੇ ਫਿਰ ਵੱਖ ਵੱਖ ਥਾਵਾਂ 'ਤੇ ਜਾ ਕੇ ਸੰਗਤਾਂ ਨੂੰ ਮਿਲ ਕੇ ਧਰਮਸ਼ਾਲਾ 'ਚ ਵੀ ਕਾਇਮ ਕੀਤੀਆਂ ਤੇ ਫਿਰ ਉਹਨਾਂ ਨੂੰ ਅਧਿਕਾਰ ਸੀ ਉਹ ਮੰਜੀ 'ਤੇ ਬੈਠ ਕੇ ਉੱਚੇ ਥਾਂ 'ਤੇ ਬੈਠ ਕੇ, ਉਂਝ ਗੁਰੂ ਦੇ ਬਰਾਬਰ ਕੋਈ ਨਹੀਂ ਬੈਠ ਸਕਦਾ, ਇਹ ਵਿਧਾਨ ਹੈ। ਪਰ ਅੱਜ ਵੀ ਆਪਾਂ ਦੇਖਦੇ ਹਾਂ ਜੇ ਮੈਂ ਸਟੇਜ ਤੇ ਬੈਠਾ ਮੈਂ ਕੋਈ ਤੁਹਾਡੇ ਨਾਲੋਂ ਵੱਖਰਾ ਨਹੀਂ ਆ, ਸਿਰਫ ਇਸ ਕਰਕੇ ਵੀ ਗੁਰੂ ਦੀ ਬਾਣੀ ਦੀ ਕਥਾ ਹੋ ਰਹੀ ਹੈ। ਗੁਰੂ ਦੀ ਬਾਣੀ ਦੀ ਜਦੋਂ ਕਥਾ ਹੋਵੇਗੀ ਉਹ ਸਟੇਜ ਤੇ ਉੱਪਰ ਹੈ, ਜਦੋਂ ਗੁਰੂ ਦੀ ਬਾਣੀ ਦਾ ਕੀਰਤਨ ਹੋਣਾ ਉਹ ਸਟੇਜ ਦੇ ਉੱਪਰ, ਸਤਿਕਾਰ ਬਾਣੀ ਦਾ, ਨਾ ਕਿ ਕੋਈ ਵੱਖਰੇਵਾਂ ਵੀ ਮੈਂ ਕੋਈ ਵੱਡਾ ਤੁਹਾਡੇ ਨਾਲੋਂ ਜਾਂ ਤੁਸੀਂ ਛੋਟੇ ਹੋ ਜਾਂ ਕੋਈ ਐਸਾ ਨਹੀਂ ਹੈ। ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਹ ਅਧਿਕਾਰ ਦਿੱਤਾ, ਸਤਿਕਾਰ ਦਿੱਤਾ ਪ੍ਰਚਾਰਕ ਜਨਾਂ ਨੂੰ, ਉਹ ਮੰਜੀ ਤੇ ਬੈਠ ਕੇ, ਮੰਜੀਦਾਰ ਤਾਂ ਹੀ ਕਿਹਾ ਜਾਂਦਾ ਸੀ, ਔਰ ਉਹ ਸੰਗਤਾਂ ਨੂੰ ਗੁਰਮਤ ਦ੍ਰਿੜ ਕਰਵਾਉਂਦੇ, ਗੁਰਮਤ ਦਾ ਉਪਦੇਸ਼ ਦਿੰਦੇ, ਸੰਗਤਾਂ ਫਿਰ ਗੁਰਮਤ ਲੈ ਕੇ ਗੁਰਮਤ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ। ਵੱਡੀ ਗੱਲ ਇਹ ਸੀ ਵੀ ਜਿਹੜੇ ਉਹ ਪ੍ਰਚਾਰਕ ਸੀ ਉਹਨਾਂ ਨੇ ਇਲਾਕਿਆਂ ਦੇ ਵਿੱਚ ਪ੍ਰਚਾਰ ਕੀਤਾ, ਹੌਲੀ ਹੌਲੀ ਸਿੱਖਾਂ ਦੀ ਗਿਣਤੀ 'ਚ ਬਹੁਤ ਵੱਡਾ ਵਾਧਾ ਹੋਇਆ। ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਜਦੋਂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਸ਼ੋਭਿਤ ਹੁੰਦੇ ਨੇ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਜਿਹੜੇ ਇਹ 22 ਮੰਜੀਦਾਰ ਥਾਪੇ ਸੀਗੇ, 22 ਹਿੱਸਿਆਂ ਵਿੱਚ ਲਗਭਗ ਹਿੰਦੁਸਤਾਨ ਨੂੰ ਇਹ ਕਹਿ ਲਓ ਤੁਸੀਂ ਵੰਡ ਕੇ ਪ੍ਰਚਾਰਕ ਭੇਜੇ ਸੀ, ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਨੂੰ ਹੋਰ ਅੱਗੇ ਵਧਾਇਆ, ਕੱਟਿਆ ਨਹੀਂ, ਸਗੋਂ ਨੂੰ ਹੋਰ ਉਸ ਚੀਜ਼ ਦਾ ਫਾਇਦਾ ਲੈ ਕੇ ਮਹਾਰਾਜ ਨੇ ਫਿਰ ਮਸੰਦ ਥਾਪੇ। ਮਸੰਦ ਪ੍ਰਥਾ ਜਿਹੜੀ ਆਪਾਂ ਕਹਿੰਦੇ ਉਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜੀ ਚਲਾਈ ਸੀ। ਮਸੰਦ ਅਰਥ ਵੀ ਸੰਸਕ੍ਰਿਤ ਦਾ ਸ਼ਬਦ ਮਸਨਤ ਤੋਂ ਭਾਵ ਹੈ,
ਉਹੀ ਅਰਥ ਸੀ, ਉਹੀ ਭਾਵ ਸੀ। ਮਸੰਦਾਂ ਨੇ ਫਿਰ ਦੂਰ ਦੂਰ ਜਾ ਕੇ ਸਿੱਖ ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਗੁਰਮਤ ਦਾ ਪ੍ਰਚਾਰ ਕੀਤਾ, ਔਰ ਸੰਗਤਾਂ ਨੇ ਵੀ ਫਿਰ ਉਹਨਾਂ ਸਿੱਖਾਂ ਦਾ ਉਹ ਸਤਿਕਾਰ ਕੀਤਾ, ਗੁਰੂ ਵਾਂਗ ਸਤਿਕਾਰ ਕਰਦੀਆਂ ਸੀ ਸੰਗਤਾਂ, ਗੁਰੂ ਵਾਂਗ ਅਦਬ ਦਿੰਦੀਆਂ ਸੀ। ਉਹਨਾਂ ਨੂੰ ਇੰਨਾ ਅਦਬ ਮਿਲਣ ਲੱਗ ਗਿਆ, ਇੰਨਾ ਸਤਿਕਾਰ ਮਿਲਣ ਲੱਗ ਗਿਆ, ਇੰਨੀਆਂ ਭੇਟਾਵਾਂ ਮਿਲਣ ਲੱਗ ਗਈਆਂ, ਇੰਨਾ ਚੜਾਵਾ ਚੜ੍ਹਨ ਲੱਗ ਪਿਆ, ਸਿੱਖੀ ਦਾ ਇਤਨਾ ਬੋਲਬਾਲਾ ਹੋਇਆ। ਫਿਰ ਮਸੰਦ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਸਮੇਂ ਸਮੇਂ ਤੇ ਇਕੱਤਰ ਕਰਕੇ ਉਹ ਗੁਰੂ ਸਾਹਿਬ ਦੇ ਕੋਲੇ ਲੈ ਕੇ ਆਉਂਦੇ ਰਹੇ। ਤੁਸੀਂ ਸਾਖੀਆਂ ਸੁਣੀਆਂ ਹੋਣਗੀਆਂ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੇਲੇ ਸਿੱਖਾਂ ਬੇਨਤੀ ਕੀਤੀ, ਮਹਾਰਾਜ ਹੁਣ ਸਿੱਖ ਬਹੁਤ ਦੂਰ ਦੂਰ ਤੱਕ ਬੈਠੇ ਨੇ ਤੇ ਮਹਾਰਾਜ ਉਹ ਤੁਹਾਡੇ ਕਈ ਵਾਰੀ ਦਰਸ਼ਨ ਕਰਨ ਦੀ ਇੱਛਾ ਰੱਖਦੇ ਨੇ, ਤੇ ਦਰਸ਼ਨ ਕਰਨ ਜਦੋਂ ਆਉਂਦੇ ਨੇ ਤੇ ਤੁਸੀਂ ਕਈ ਵਾਰੀ ਆਪਣੇ ਸਥਾਨ ਤੇ ਨਹੀਂ ਹੁੰਦੇ, ਤੁਸੀਂ ਵੀ ਇੱਧਰ ਉੱਧਰ ਕਿਤੇ ਪ੍ਰਚਾਰ ਕਰਨ ਗਏ ਹੁੰਦੇ ਹੋ, ਤੇ ਮਹਾਰਾਜ ਕੋਈ ਦਿਨ ਮਿਥ ਲਿਆ ਜਾਵੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਦੇ ਕਹਿਣ ਤੇ, ਉਹਨਾਂ ਦੇ ਬੇਨਤੀ ਕਰਨ ਤੇ, ਦੋ ਦਿਨ ਮਿੱਥੇ ਸਨ, ਫਿਕਸ ਕੀਤੇ ਸਨ, ਪੱਕੇ ਕੀਤੇ ਸਨ। ਉਹ ਸੀ ਦੀਵਾਲੀ ਔਰ ਉਹ ਵੈਸਾਖੀ ਦਾ ਪੁਰਬ, ਕਿਉਂਕਿ ਇਹ ਦੋਨਾਂ ਦੀ ਰੁੱਤ ਬਹੁਤ ਸੁਹਾਵਣੀ ਸੀ ਆਪਣੇ ਪੰਜਾਬ ਜਾਂ ਇੰਡੀਆ ਦੇ ਹਿਸਾਬ ਨਾਲ। ਨਾ ਬਹੁਤ ਜ਼ਿਆਦਾ ਗਰਮੀ ਦੀਵਾਲੀ ਵੇਲੇ ਹੁੰਦੀ ਹੈ, ਨਾ ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਪ੍ਰਬੰਧ ਕਰਨੇ ਸੌਖੇ ਹੁੰਦੇ ਨੇ, ਤੇ ਨਾ ਹੀ ਵੈਸਾਖੀ ਵਾਲੇ ਬਹੁਤ ਜ਼ਿਆਦਾ ਕੋਈ ਗਰਮੀ ਹਾਲੇ ਹੁੰਦੀ ਹੈ, ਨਾ ਸਰਦੀ ਦਾ ਜ਼ੋਰ ਹੁੰਦਾ। ਹਾਂ ਜੇ ਆਪਾਂ ਕਹੀਏ ਵੀ ਮਾਘੀ ਵੇਲੇ, ਉਦੋਂ ਤਾਂ ਪ੍ਰਬੰਧ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਨੇ ਦੋ ਦਿਨ ਫਿਕਸ ਕੀਤੇ, ਸੰਗਤਾਂ ਇਸ ਦਿਨ ਤੇ ਆਉਣ ਲੱਗੀਆਂ ਤੇ ਚੜਾਵੇ ਚੜ੍ਹਨ ਲੱਗੇ, ਭੇਟਾਵਾਂ ਚੜ੍ਹਨ ਲੱਗੀਆਂ, ਭੇਟਾਵਾਂ ਬਹੁਤ ਆਉਣ ਲੱਗੀਆਂ। ਫਿਰ ਉਸ ਜਿਹੜੀ ਮਾਇਆ ਆਉਣ ਲੱਗੀ, ਜਿਹੜਾ ਚੜਾਵਾ ਚੜ੍ਹਨ ਲੱਗਿਆ, ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਮਾਇਆ ਦੇ ਨਾਲ ਪਬਲਿਕੀ ਕੰਮ ਜਿਹੜੇ ਸੀ ਉਹ ਰੰਭੇ। ਖਿਮਾ ਕਰਨਾ, ਮੈਨੂੰ ਐਸ਼ੋ ਇਸ਼ਰਤ ਨਹੀਂ ਸੀ ਕਰਨ ਲੱਗੇ ਉਹਨਾਂ ਨੇ, ਕੋਈ ਇਸ ਤਰ੍ਹਾਂ ਨਹੀਂ ਵੀ ਆਪਣਾ, ਉਹਨਾਂ ਦਾ ਜੀਵਨ ਸਧਾਰਨ ਹੀ ਰਿਹਾ, ਪਰ ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਨਗਰ ਵਸਾਉਣੇ ਸ਼ੁਰੂ ਕੀਤੇ। ਉਹਨਾਂ ਨੇ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਨਗਰ ਵਸਾਇਆ, ਫਿਰ ਬੌਲੀ ਬਣਾਈ। ਅੱਜ ਵੀ ਤੁਸੀਂ ਜਾਓ ਗੋਇੰਦਵਾਲ ਸਾਹਿਬ, ਬੌਲੀ ਦੇ ਦਰਸ਼ਨ ਕਰਕੇ ਹੈਰਾਨਗੀ ਹੁੰਦੀ ਹੈ ਵੀ ਉਸ ਵੇਲੇ ਏਡੀ ਵੱਡੀ ਦੂਰ ਅੰਦੇਸੀ ਤੋਂ ਕੰਮ ਲਿਆ, ਕਿੰਨੀ ਡੂੰਘੀ ਹੈ, 84 ਪੌੜੀਆਂ ਨੇ ਤੇ ਹੇਠਾਂ ਪਾਣੀ ਐਨ ਤਾਜ਼ਾ ਫਰੈਸ਼। ਬਲਿਹਾਰ ਜਾਂਦੇ ਹਾਂ ਮਹਾਰਾਜ ਜੀ ਤੋਂ, ਬੌਲੀਆਂ ਬਣਾਈਆਂ, ਸਰੋਵਰ ਬਣਾਏ, ਖੂਹ ਲਗਵਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਏ, ਪਬਲਿਕ ਦੇ ਭਲੇ ਵਾਸਤੇ, ਲੋਕਾਂ ਦੇ ਭਲੇ ਵਾਸਤੇ, ਸਿੱਖਾਂ ਦੇ ਭਲੇ ਵਾਸਤੇ ਉਹ ਮਾਇਆ ਖਰਚ ਕਰਨ ਲੱਗੇ। ਮੈਂ ਬੇਨਤੀ ਕਰ ਰਿਹਾ ਸੀ ਵੀ ਉਸ ਵੇਲੇ ਜਿਹੜੇ ਦੂਰ ਦੁਰਾਡੇ ਸਿੱਖ ਸੀਗੇ, ਸਿੱਖੀ ਦੇ ਵਿੱਚ ਜਿਹੜੇ ਆ ਚੁੱਕੇ ਸਨ, ਔਰ ਉੱਥੇ ਫਿਰ ਮਹਾਰਾਜ ਪ੍ਰਚਾਰਕਾਂ ਨੂੰ ਭੇਜਦੇ ਰਹੇ, ਤੇ ਭਾਈ ਗੁਰਦਾਸ ਜੀ ਜਦੋਂ ਗੁਰਮਤਿ ਦੇ ਮਹਾਨ ਵਿਦਵਾਨ ਬਣੇ, ਫਿਰ ਭਾਈ ਸਾਹਿਬ ਜੀ ਨੂੰ ਵੀ ਕਾਸ਼ੀ, ਆਗਰੇ ਇਤਿਆਦਿਕ ਭੇਜਿਆ ਗਿਆ। ਆਗਰਾ ਕਿੱਥੇ ਹੈ, ਕਾਸ਼ੀ ਕਿੱਥੇ ਹੈ, ਏਡੇ ਏਡੀ ਦੂਰ ਦੂਰ ਤੱਕ ਭਾਈ ਗੁਰਦਾਸ ਜੀ ਨੂੰ ਭੇਜਿਆ, ਤੇ ਭਾਈ ਗੁਰਦਾਸ ਜੀ ਨੇ ਉੱਥੇ ਜਾ ਕੇ ਫਿਰ ਪ੍ਰਚਾਰ ਵੀ ਕੀਤਾ। ਖਾਸ ਕਰਕੇ ਉਸ ਵੇਲੇ ਨਾ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਸੀਗੀ, ਪੰਜਵੇਂ ਪਾਤਸ਼ਾਹ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਸਨ। ਗੁਰੂ ਰਾਮਦਾਸ ਸਾਹਿਬ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਗੁਰਤਾ ਗੱਦੀ ਤੇ ਨਿਯੁਕਤ ਕੀਤਾ ਸੀਗਾ, ਪਰ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਪ੍ਰਿਥੀ ਚੰਦ ਸੀ, ਉਹ ਇਸ ਗੱਲ ਦਾ ਦੁੱਖ ਮਨਾ ਰਿਹਾ ਸੀ, ਇਸ ਗੱਲ ਕਰਕੇ ਦੁਖੀ ਸੀਗਾ ਵੀ ਮੈਂ ਵੱਡਾ, ਜੇਠਾਂ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਉਹ ਗੁਰੂ ਘਰ ਦੇ ਖਿਲਾਫ ਪ੍ਰਚਾਰ ਕਰਨ ਲੱਗ ਪਿਆ ਸੀਗਾ ਬਹੁਤ ਜ਼ਿਆਦਾ, ਜਿਵੇਂ ਅੱਜ ਵੀ ਬਹੁਤ ਸਾਰੇ ਗੁਰੂ ਘਰ ਦੇ ਦੋਖੀ ਨੇ, ਗੁਰੂ ਦੀ ਬਾਣੀ ਦੇ ਨਾਲ ਤੋੜ ਫੋੜ ਕਰ ਰਹੇ ਨੇ, ਗੁਰੂ ਦੀ ਬਾਣੀ ਦੀ ਦੁਰਵਰਤੋਂ ਵੀ ਕਰ ਜਾਂਦੇ ਨੇ, ਜਾਂ ਉਹ ਰਲਗੱਡ ਕਰਦੇ ਨੇ, ਆਪਣੀ ਕੱਚੀ ਬਿੱਲੀ ਰਚਨਾ ਵੀ ਜਿਹੜਾ ਸੀ ਉਹ ਬਾਣੀ ਦੇ ਮੁਤਾਬਕ। ਇਸੇ ਤਰ੍ਹਾਂ ਪ੍ਰਿਥੀ ਚੰਦ ਤੇ ਉਹਦਾ ਪੁੱਤਰ ਮਿਹਰਵਾਨ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੱਦੀ ਤੇ ਬੈਠਣ ਤੋਂ ਦੁਖੀ ਸੀਗਾ, ਤੇ ਕਹਿੰਦਾ ਸੀ ਮੈਂ ਗੁਰੂ ਬਣਾ ਜਾਂ ਮੇਰਾ ਪੁੱਤਰ ਮਿਹਰਵਾਨ ਗੁਰੂ ਬਣੇ। ਪਰ ਜਦੋਂ ਸੰਗਤਾਂ ਨੇ ਮੂੰਹ ਨਾ ਲਾਇਆ, ਸਖ਼ਤ ਸੰਗਤ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਨਮਾਨ ਦੇਣਾ ਸ਼ੁਰੂ ਕੀਤਾ, ਤੇ ਪ੍ਰਿਥੀ ਚੰਦ ਫਿਰ ਮਹਾਰਾਜ ਦਾ ਦੁਸ਼ਮਣ ਬਣ ਗਿਆ ਸੀ, ਇੱਕ ਤਰ੍ਹਾਂ ਦਾ ਦੁਸ਼ਮਣੀ ਕਮਾਉਣ ਲੱਗ ਪਿਆ ਸੀ, ਵੈਰ ਕਮਾਉਣ ਲੱਗ ਪਿਆ ਸੀ।
ਬਦਲਾ ਲਊ ਭਾਵਨਾ ਆ ਗਈ। ਉਹ ਸਰੇਆਮ ਕਹਿਣ ਲੱਗ ਪਿਆ ਸੀ ਵੀ ਮੈਂ ਇਹਨਾਂ ਤੋਂ ਗੱਦੀ ਹਥਿਆ ਕੇ ਹਟਾਂਗਾ, ਖੋ ਕੇ ਹਟਾਂਗਾ, ਜੇ ਮੈਨੂੰ ਨਾ ਮਿਲੀ ਕਹਿੰਦਾ ਮੇਰਾ ਪੁੱਤਰ ਤੇ ਜ਼ਰੂਰ ਗੁਰਤਾ ਗੱਦੀ ਤੇ ਬੈਠੇਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਫਿਰ ਪ੍ਰਿਥੀ ਚੰਦ ਨੇ ਉਹਨਾਂ ਨੂੰ ਖਤਮ ਕਰਨ ਲਈ ਕਿੰਨੇ ਯਤਨ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ, ਇਹ ਵੀ ਗੁਰਬਾਣੀ ਦੇ ਵਿੱਚ ਵੀ ਹੈ, ਇਤਿਹਾਸ ਵਿੱਚ ਵੀ ਹੈ। ਔਰ ਪ੍ਰਿਥੀ ਚੰਦ ਨੇ ਬਹੁਤ ਸਾਰੇ ਮਸੰਦਾਂ ਨੂੰ ਵੀ ਖਰੀਦ ਲਿਆ ਸੀ ਖਿਮਾ ਕਰਨਾ, ਬਹੁਤ ਸਾਰੇ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਨੂੰ ਵਰਗਲਾ ਕੇ ਇਹਦੇ ਏਜੰਟ, ਇਹਦੇ ਆਦਮੀ ਪ੍ਰਿਥੀ ਚੰਦ ਵਾਲੇ ਪਾਸੇ ਲੈ ਜਾਂਦੇ ਸੀ, ਗੁਰੂ ਘਰ ਵਾਲੇ ਪਾਸੇ ਧੱਕਾ ਵੀ ਬਹੁਤ ਕੀਤਾ ਉਹਨੇ। ਤੇ ਜਿਹੜੇ ਭਾਈ ਗੁਰਦਾਸ ਸਾਹਿਬ ਸੀਗੇ ਇਹਨਾਂ ਨੇ ਵੇਖਿਆ ਤੇ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ ਵੀ ਪ੍ਰਿਥੀ ਚੰਦ ਵਰਗਿਆਂ ਨੇ ਅੱਤ ਚੁੱਕੀ ਹੈ, ਵਿਰੋਧ ਤਾਂ ਵੀ ਕਰ ਰਹੇ ਨੇ, ਸੰਗਤਾਂ ਨੂੰ ਵੀ ਮਿਸਗਾਈਡ ਕਰ ਰਹੇ ਨੇ। ਕਿਸੇ ਸੰਗਤ ਨੇ ਦੂਰੋਂ ਆਉਣਾ, ਪ੍ਰਿਥੀ ਚੰਦ ਨੇ ਉਹਨਾਂ ਨੂੰ ਗੁਰੂ ਸਾਹਿਬ ਵਾਲੇ ਪਾਸੇ ਜਾਣੇ ਨਾ ਦੇਣਾ, ਆਪਣੇ ਵਾਲੇ ਪਾਸੇ ਲੈ ਜਾਣਾ। ਇੱਥੋਂ ਤੱਕ ਵੀ ਜ਼ਿਕਰ ਆਉਂਦਾ ਵੀ ਇੱਕ ਵਾਰ ਤੇ ਗੁਰੂ ਕੇ ਲੰਗਰ ਵੀ ਮਸਤਾਨੇ ਹੋ ਗਏ, ਜਦੋਂ ਚੜ੍ਹਾਵੇ ਨਹੀਂ ਚੜ੍ਹਨਾ, ਸੰਗਤਾਂ ਦੀ ਆਮਦੇ ਰੁਕ ਗਈ, ਪ੍ਰਿਥੀ ਚੰਦ ਉੱਧਰ ਲੈ ਕੇ ਜਾਣ ਲੱਗ ਪਿਆ। ਫਿਰ ਭਾਈ ਗੁਰਦਾਸ ਵਰਗੇ ਸਿਆਣੇ ਵਿਦਵਾਨ ਗੁਰਸਿੱਖਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਤੇ ਫਿਰ ਉਹਨਾਂ ਨੇ ਇਹ ਜ਼ੋਰ ਲਾਇਆ, ਫਿਰ ਇਹਨਾਂ ਨੇ ਸੰਗਤਾਂ ਵਿੱਚ ਵਿਚਰਨਾ ਸ਼ੁਰੂ ਕੀਤਾ, ਸੰਗਤਾਂ ਨੂੰ ਅਵੇਅਰ ਕੀਤਾ, ਸੰਗਤਾਂ ਨੂੰ ਦੱਸਿਆ ਵੀ ਇਹ ਪ੍ਰਿਥੀ ਚੰਦ ਤੇ ਮਿਹਰਬਾਨ ਤੋਂ ਬਚੋ, ਇਹ ਗੁਰਬਾਣੀ ਦੀ ਵੀ ਨਕਲ ਕਰ ਰਹੇ ਨੇ, ਗੁਰਬਾਣੀ ਵਿੱਚ ਵੀ ਰਲਗੱਡ ਕਰ ਰਹੇ ਨੇ, ਗੁਰੂ ਸਾਹਿਬ ਦੀ ਵਿਰੋਧਤਾ ਵੀ ਕਰ ਰਹੇ ਨੇ, ਸ਼ਰੀਕ ਬਣ ਗਏ ਨੇ ਗੁਰੂ ਸਾਹਿਬ ਜੀ ਦੇ, ਗੁਰੂ ਸਾਹਿਬ ਜੀ ਦੇ ਜਾਨ ਦੇ ਦੁਸ਼ਮਣ ਬਣ ਗਏ ਨੇ, ਗੁਰੂ ਸਾਹਿਬ ਜੀ ਦੀ ਵਿਰੋਧਤਾ ਕਰਕੇ ਉਹਨਾਂ ਤੋਂ ਗੱਦੀ ਹਥਿਆਉਣੀ ਚਾਹੁੰਦੇ ਨੇ। ਸੰਗਤਾਂ ਨੂੰ ਅਵੇਅਰ ਕੀਤਾ ਗਿਆ। ਲੋੜ ਪੈਂਦੀ ਹੈ ਕਈ ਵਾਰੀ, ਸਿਆਣੇ ਵਿਦਵਾਨ ਸੱਜਣ ਕਰਦੇ ਨੇ। ਹੁਣ ਵੀ ਆਪਾਂ ਪਿਛਲੇ ਦੌਰ ਵਿੱਚ ਦੇਖਿਆ, ਕਦੇ ਨਿਰੰਕਾਰੀ ਆ ਗਏ, ਕਦੇ ਨਾਮਧਾਰੀ ਏ, ਕਦੇ ਬਿਆਸ ਵਾਲੇ, ਕਦੇ ਸਰਸੇ ਵਾਲੇ, ਕਦੇ ਕੋਈ ਹੋਰ, ਉਦੋਂ ਵੀ ਫਿਰ ਵਿਦਵਾਨ ਸੱਜਣਾਂ ਨੂੰ ਕਹਿਣ ਤੋਂ ਭਾਵ ਜ਼ੋਰ ਦੇ ਕੇ ਦੱਸਣਾ ਪੈਂਦਾ ਵੀ ਗੁਰਮੁਖ ਪਿਆਰਿਓ, ਇਹ ਗੁਰਬਾਣੀ ਦਾ ਸਹਾਰਾ ਲੈ ਕੇ ਤੁਹਾਨੂੰ ਆਪਣੇ ਵਾਲੇ ਪਾਸੇ ਲੈ ਕੇ ਜਾ ਰਹੇ ਨੇ, ਗੁਰਮਤ ਨਾਲੋਂ, ਗੁਰਬਾਣੀ ਨਾਲੋਂ, ਗੁਰੂ ਘਰ ਨਾਲੋਂ ਤੋੜ ਰਹੇ ਨੇ ਸ਼ੁਰੂ ਸ਼ੁਰੂ ਦੇ ਵਿੱਚ। ਹੁਣ ਜਿਹੜੇ ਨਿਰੰਕਾਰੀ ਸੀ ਪਹਿਲਾਂ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਸੀ, ਪਰ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਨੇ ਆਪਣਾ ਸਿਸਟਮ ਬਣਾ ਲਿਆ, ਫਿਰ ਉਹਨਾਂ ਨੂੰ ਛੇਕਣਾ ਵੀ ਪਿਆ, ਨਿਰੰਕਾਰੀਆਂ ਨਾਲੋਂ ਸੰਬੰਧ ਵੀ ਤੋੜਨੇ ਪਏ। ਆਖਿਮਾ ਕਰਨਾ ਮੈਨੂੰ ਨਾਮਧਾਰੀਏ ਨੇ, ਚਲੋ ਇਹਨਾਂ ਨੂੰ ਸਿੱਖੀ ਦਾ ਹਿੱਸਾ ਮੰਨਿਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲੱਗਦੀ ਹੈ, ਇਹਨਾਂ ਦੀ ਚੰਦੋਆ ਵੀ ਲੱਗਦਾ, ਮਹਾਰਾਜ ਦੇ ਉੱਪਰ ਚੰਦੋਆ ਦੇ, ਬਾਬੇ ਦੇ ਉੱਪਰ ਵੀ ਚੰਦੋਆ ਲੱਗਦਾ, ਚੌਰ ਹੁੰਦਾ ਉਹਨੂੰ ਮੱਥਾ ਟੇਕਿਆ ਜਾਂਦਾ, ਉਹਨੂੰ ਸਤਿਗੁਰੂ ਕਿਹਾ ਜਾਂਦਾ। ਸ਼ਰੇਆਮ ਅੱਜ ਵੀ ਹੋ ਰਿਹਾ, ਉਹ 12ਵੇਂ 13ਵੇਂ ਗੁਰੂ ਤੱਕ ਅਰਦਾਸ ਕਰਦੇ ਨੇ ਆਪਣੇ। ਮੈਂ ਉਹਨਾਂ ਦੇ ਸਥਾਨ ਤੇ ਜਾ ਕੇ ਵੇਖਿਆ ਵੀ ਇਹ ਵੀ ਵਰਤਾਰੇ ਕੀ ਵਾਪਰਦੇ ਨੇ। ਸੋ ਕਹਿਣ ਤੋਂ ਭਾਵ ਫਿਰ ਅਵਿਆਰ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਕਈ ਵਾਰੀ ਉਹਨਾਂ ਨੂੰ ਉਹ ਲੋਕ ਪ੍ਰਚਾਰਕਾਂ ਤੱਕ ਪਹੁੰਚ ਕਰਕੇ ਫਿਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਫਿਰ ਕਈ ਵਾਰੀ ਵਰਤਦੇ ਨੇ, ਯੂਜ ਕਰਦੇ ਨੇ, ਤੇ ਭੋਲੀ ਭਾਲੀ ਸੰਗਤ ਕਈ ਵਾਰੀ ਇਹ ਚੀਜ਼ ਨੂੰ ਸਮਝ ਨਹੀਂ ਸਕਦੀ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਜੀ ਹੋਰਾਂ ਨੇ ਕਾਸ਼ੀ ਵਿੱਚ ਜਾ ਕੇ, ਆਗਰੇ ਜਾ ਕੇ ਗੁਰਮਤ ਦਾ ਪ੍ਰਚਾਰ ਕੀਤਾ, ਸੰਗਤਾਂ ਨੂੰ ਅਵੇਅਰ ਕੀਤਾ। ਗੁਰੂ ਸਾਹਿਬ ਉਦੋਂ ਅੰਮ੍ਰਿਤਸਰ ਸੀਗੇ, ਮਹਾਰਾਜ ਦਰਬਾਰ ਅੰਮ੍ਰਿਤਸਰ ਨੂੰ ਭਾਗ ਲਾ ਰਹੇ ਸਨ, ਜੋਤ ਅੰਮ੍ਰਿਤਸਰ ਸੀ, ਔਰ ਸੰਗਤਾਂ ਜਿਹੜੀਆਂ ਸੀ ਉਹ ਦੂਰ ਦੁਰੇਡੇ ਸੀ। ਚਲੋ ਉਹਨਾਂ ਨੇ ਕਦੇ ਕਦੇ ਆਉਣਾ, ਕਿਸੇ ਖਾਸ ਪੁਰਬ ਤੇ ਆਉਣਾ। ਫਿਰ ਭਾਈ ਸਾਹਿਬ ਜੀ ਜਿਹੜੇ ਜਦੋਂ ਆਗਰੇ ਗਏ, ਜਦੋਂ ਭਾਈ ਸਾਹਿਬ ਜੀ ਕਾਸ਼ੀ ਵਗੈਰਾ ਗਏ, ਉਹ ਲੰਮਾ ਸਮਾਂ ਉੱਥੇ ਰਹੇ, ਸੰਗਤਾਂ ਵਿੱਚ ਭਾਵੇਂ ਵਿਚਰੇ, ਸੰਗਤਾਂ ਨੂੰ ਭਾਵੇਂ ਗੁਰਮਤ ਦ੍ਰਿੜ ਕਰਵਾਈ, ਸੰਗਤਾਂ ਦੇ ਵਿੱਚ ਭਾਵੇਂ ਗੁਰਮਤ ਦਾ ਪ੍ਰਚਾਰ ਕੀਤਾ, ਭਾਗਾਂ ਵਾਲਿਓ ਭਾਈ ਗੁਰਦਾਸ ਕਿਤੇ ਨਾ ਕਿਤੇ ਗੁਰੂ ਨੂੰ ਮਿਸ ਕਰਨ ਲੱਗ ਪਏ ਸੀ ਜੀ। ਕਿਉਂਕਿ ਜਦੋਂ ਪ੍ਰੇਮ ਇੰਨਾ ਹੋਵੇ ਨਾ, ਜਦੋਂ ਗੁਰੂ ਕੋਲੇ ਆਪਾਂ ਬੈਠਣ ਲੱਗ ਜਾਈਏ, ਜੇ ਇੱਕ ਦਿਨ ਨਾ ਆਇਆ ਜਾਵੇ ਤੇ ਕਿਵੇਂ ਲੱਗਦਾ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰੀ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਵਾਲੀ ਖੇਡ ਵਾਪਰਦੀ ਹੈ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ, ਨੀਰ ਬਹਿ ਬਹਿ ਚੱਲੈ ਜੀਓ ਵਾਲੀ ਅਵਸਥਾ ਬਣ ਜਾਂਦੀ ਹੈ। ਕਿਉਂਕਿ ਗੁਰੂ ਤੇ ਸਿੱਖ ਦਾ ਪ੍ਰੇਮ ਹੀ ਐਸਾ ਹੋ ਜਾਂਦਾ। ਤੇ ਭਾਈ ਗੁਰਦਾਸ ਦੀ ਤਾਂ ਕਿਰਪਾ ਹੀ ਕੁਝ ਵੱਖਰੀ ਸੀਗੀ। ਜਦੋਂ ਕਾਸ਼ੀ ਆਗਰੇ ਗਏ, ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ, ਭਾਈ ਗੁਰਦਾਸ ਨੇ ਪ੍ਰਚਾਰ ਵੀ ਕੀਤਾ। ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਰਿਹਾ ਸੀ ਵੀ ਉਦੋਂ ਭਾਈ ਸਾਹਿਬ ਨੇ ਨਾ ਕਵਿਤਾ ਦੀ ਰਚਨਾ ਕੀਤੀ, ਕਵਿਤ ਸਵਈਆਂ ਦੀ ਜਿਹੜੀ ਆਪਾਂ ਵਾਚ ਰਹੇ ਹਾਂ, ਇਹ ਬ੍ਰਜ ਭਾਸ਼ਾ ਦੇ ਵਿੱਚ ਨੇ, ਔਖੀ ਲੈਂਗੁਏਜ, ਔਖੀ ਭਾਸ਼ਾ ਇਹ।
ਤੈਨੂੰ ਸੌਖਿਆਂ ਕਰਕੇ ਭਾਈ ਵੀਰ ਸਿੰਘ ਹੋਰਾਂ ਨੇ ਕਈ ਵਿਦਵਾਨਾਂ ਨੇ ਇਹਦਾ ਟੀਕਾ ਕੀਤਾ ਜਿਹੜਾ ਆਪਾਂ ਵਿਚਾਰ ਰਹੇ ਹਾਂ। ਤੇ ਤੁਸੀਂ ਤੇ ਭਾਗਾਂ ਵਾਲੇ ਹੋ, ਬਾਣੀ ਦੀ ਵਿਚਾਰ ਤੇ ਸਰਵਣ ਕਰਦੇ ਹੀ ਹੋ, ਤੇ ਇਹ ਵੀ ਕਿਸੇ ਬਿਰਲੇ ਸਿੱਖਾਂ ਦੇ ਹਿੱਸੇ ਆਇਆ ਵੀ ਭਾਈ ਵੀਰ ਸਿੰਘ ਦੀ ਰਚਨਾ ਦੀ ਵਿਆਖਿਆ ਨਹੀਂ ਸਾਰੀਆਂ ਥਾਵਾਂ ਤੇ ਹੁੰਦੀ ਨਹੀਂ ਹੈ, ਵਿਧਾਨ ਨਹੀਂ ਹੈ ਭਾਈ ਭਾਈ ਵੀਰ ਸਿੰਘ ਕੌਣ ਸੀ, ਉਹਨਾਂ ਨੇ ਲਿਖਿਆ ਕੀ, ਉਹਨਾਂ ਦੀਆਂ ਲਿਖਤਾਂ ਵਿੱਚ ਇਸ਼ਾਰੇ ਕੀ ਨੇ। ਸੋ ਇਸ ਕਰਕੇ ਆਪਾਂ ਕਵਿੱਤ ਸਾਂਝੇ ਕੀਤੇ ਨੇ, ਅੱਜ ਦੋ ਸਵਈਏ ਆਏ ਨੇ ਭਾਈ ਸਾਹਿਬ ਨੇ ਜੋ ਲਿਖੇ ਨੇ। ਮੈਂ ਪਹਿਲੇ ਬੇਨਤੀ ਕੀਤੀ ਇਹਨਾਂ ਦਾ ਟਾਈਟਲ ਹੀ ਕਵਿੱਤ ਤੇ ਸਵਈਏ ਹੈ, ਤੇ ਟੋਟਲ ਇਹਨਾਂ ਦੀ ਗਿਣਤੀ 675 ਕੀਤੀ ਹੈ। ਤੇ ਅੱਜ ਭਾਈ ਸਾਹਿਬ ਇਹ ਇੱਕ ਚੀਜ਼ ਹੋਰ ਇਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੋਣਾ ਵੀ ਹਿੰਦੀ ਮਿਕਸਅਪ ਹੈ, ਕਿਉਂਕਿ ਕਾਂਸ਼ੀ ਆਗਰਾ ਉੱਧਰ ਜਿਸ ਤਰ੍ਹਾਂ ਦੇ ਲੋਕ ਭਾਸ਼ਾ ਸਮਝਦੇ ਸੀ ਭਾਈ ਸਾਹਿਬ ਨੇ ਉਸੇ ਭਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਹਿੰਦੀ ਵੀ ਵਰਤੀ ਗਈ ਹੈ, ਬ੍ਰਜ ਭਾਸ਼ਾ ਵੀ ਹੈ, ਸੰਸਕ੍ਰਿਤ ਦੇ ਸ਼ਬਦ ਵੀ ਨੇ। ਸੋ ਸਵਈਏ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਪ੍ਰੇਮ ਨਾਲ। ਆਪਾਂ ਇਹਨੂੰ ਵਿਚਾਰਦੇ ਹਾਂ ਵੀ ਇਸ ਸਵਈਏ ਦੇ ਅੰਦਰ ਭਾਈ ਸਾਹਿਬ ਜੀ ਕੀ ਲਿਖਦੇ ਨੇ। ਪਿਆਰ ਨਾਲ ਸਾਰੇ ਆਖੋ ਜੀ।

ਕਹਿੰਦੇ ਮੇਰੇ ਉਹ ਸੱਚੇ ਸਤਿਗੁਰੂ ਜਿਹੜੇ ਮੁਸਕਰਾਉਂਦੇ ਮੁਖੜੇ ਵਾਲੇ ਨੇ, ਹੱਸੂ ਹੱਸੂ ਕਰਦੇ ਨੇ, ਜਿਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਹੀ ਹਾਸਾ ਤੇ ਰੌਣਕ ਹੈ, ਮੁਸਕਰਾਹਟ ਹੈ, ਸ਼ੋਭਨੀਕ ਦੰਦ ਕਿੱਥੇ ਨੇ? ਤੇ ਘਰ ਬਾਰ ਅਤੇ ਥਨਾ ਕੇਂਦਰਾਂ ਵਿੱਚ ਉਹਨਾਂ ਦਾ ਅਨੋਖੀ ਚਾਲ ਦਾ ਤੁਰਨਾ ਫਿਰਨਾ ਨਜ਼ਰ ਨਹੀਂ ਆਉਂਦਾ। ਪ੍ਰੇਮ ਹੈ ਜਿਵੇਂ ਇੱਕ ਬੱਚਾ ਆਪਣੀ ਮਾਂ ਤੋਂ ਵਿਛੜ ਕੇ ਕਿਤੇ ਦੂਰ ਚਲਾ ਜਾਏ, ਜਿਵੇਂ ਇੱਕ ਬੱਚਾ ਆਪਣੇ ਪਿਤਾ ਤੋਂ ਕਿਤੇ ਦੂਰ ਚਲਾ ਜਾਏ, ਫਿਰ ਉਸ ਨੂੰ ਇਕੱਲੇ ਨੂੰ ਬੈਠਿਆਂ, ਭਾਵੇਂ ਆਲੇ ਦੁਆਲੇ ਦੁਨੀਆਂ ਵਸਦੀ ਹੈ, ਭਾਵੇਂ ਆਲੇ ਦੁਆਲੇ ਬਾਜ਼ਾਰ ਭਰਿਆ ਹੋਵੇ, ਭਾਵੇਂ ਮੇਲਾ ਵੀ ਕਿਉਂ ਨਾ ਲੱਗਿਆ ਹੋਵੇ, ਰੌਣਕ ਭਾਵੇਂ ਜਿੰਨੀ ਮਰਜ਼ੀ ਹੋਵੇ, ਪਰ ਜਿਹੜਾ ਬੱਚਾ, ਹਜ਼ਾਰਾਂ ਔਰਤਾਂ ਫਿਰਦੀਆਂ ਹੋਣਗੀਆਂ ਉਹਦੀ ਮਾਂ ਵਰਗੀਆਂ, ਪਰ ਉਹਨੂੰ ਸੰਤੁਸ਼ਟੀ ਨਹੀਂ ਹੋਣੀ। ਹਜ਼ਾਰਾਂ ਆਦਮੀ ਫਿਰਦੇ ਹੋਣਗੇ ਉਹਦੇ ਪਿਤਾ ਵਰਗੇ, ਪਰ ਜਿੰਨਾ ਚਿਰ ਉਹਨੂੰ ਪਿਤਾ ਨਹੀਂ, ਉਹਨੂੰ ਉਹ ਘਾਟ ਰੜਕਦੀ ਰਹੇਗੀ। ਸਜੀਆਂ ਹੋਈਆਂ ਦੁਕਾਨਾਂ ਉਹ ਵੀ ਉਹਨੂੰ ਫਿੱਕੀਆਂ ਲੱਗਣਗੀਆਂ, ਪਕਵਾਨ ਵੀ ਖਾਣ ਨੂੰ ਉਹਦਾ ਜੀ ਨਹੀਂ ਕਰੇਗਾ, ਕਿਉਂਕਿ ਮਾਂ ਤੋਂ ਵਿਛੜੇ ਹੈ, ਬੱਚੇ ਤੋਂ ਵਿਛੜੇ ਹੈ, ਪਿਤਾ ਤੋਂ ਵਿਛੜੇ ਹੈ। ਇਹੀ ਤੇ ਬੱਚੇ ਜਦੋਂ ਮਾਵਾਂ ਤੋਂ ਵਿਛੜ ਜਾਂਦੇ ਨੇ ਮੇਲਿਆਂ ਦੇ ਵਿੱਚ ਰੋਂਦੇ ਨੇ, ਦੁਨੀਆਂ ਭੰਗੜੇ ਪਾ ਰਹੀ ਹੁੰਦੀ ਹੈ, ਹੱਸ ਰਹੀ ਹੁੰਦੀ ਹੈ, ਪਰ ਉਹ ਬੱਚੇ ਰੋਂਦੇ ਨੇ। ਜੇ ਉਹਨਾਂ ਨੂੰ ਕੋਈ ਆਖੇ ਵੀ ਆਹ ਦੁਕਾਨਾਂ ਸਜੀਆਂ ਨੇ, ਝੂਲੇ ਲੱਗੇ ਨੇ, ਕਿੰਨਾ ਕੁਝ ਹੋ ਰਿਹਾ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਆਪਣੀ ਮਾਂ ਨਾਲੋਂ ਵਿਛੜ ਗਿਆ, ਆਪਣੇ ਪਿਤਾ ਨਾਲੋਂ ਵਿਛੜ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ, ਭਾਵੇਂ ਕਾਂਸ਼ੀ, ਆਗਰਾ ਵੱਡੇ ਸ਼ਹਿਰ ਸਨ, ਉਦੋਂ ਬੜੀਆਂ ਰੌਣਕਾਂ ਸੀ, ਇੱਥੇ ਬੜੇ ਲੋਕ ਰਹਿੰਦੇ ਸੀਗੇ, ਬੜਾ ਬਾਜ਼ਾਰ ਸੀਗੇ, ਪਰ ਭਾਈ ਗੁਰਦਾਸ ਇੱਕ ਬੱਚੇ ਦੀ ਤਰ੍ਹਾਂ, ਕਿਉਂਕਿ ਅਸੀਂ ਸਾਰੇ ਬੱਚੇ ਹੀ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਿੱਖ ਤੇ ਗੁਰੂ ਦਾ ਸੰਬੰਧ ਹੀ ਐਸਾ। ਅਸੀਂ ਬੱਚਿਆਂ ਵਾਂਗ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਹਾਂ ਵੀ ਉਹ ਸਾਡਾ ਪਿਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ ਪੜ੍ਹਦੇ ਹਾਂ। ਸੋ ਭਾਈ ਗੁਰਦਾਸ ਕਾਂਸ਼ੀ ਆਗਰੇ ਦੇ ਵਿੱਚ ਰਹਿੰਦੇ ਆ, ਉਹੋ ਜਿਹੇ ਰੌਣਕਮਈ ਰਮਣੀਕ ਮਾਹੌਲ ਦੇ ਵਿੱਚ ਰਹਿੰਦੇ ਆ ਵੀ ਗੁਰੂ ਨੂੰ ਯਾਦ ਕਰ ਰਹੇ ਨੇ। ਕਹਿੰਦੇ ਕਿੱਥੇ ਨੇ ਉਹ ਮੁਸਕਰਾਉਂਦੇ ਚਿਹਰੇ ਵਾਲੇ ਮੇਰੇ ਸਤਿਗੁਰੂ, ਕਿੱਥੇ ਨੇ ਉਹ ਜਿਹੜੇ ਐਨ ਤੁਰ ਫਿਰ ਕੇ, ਕਹਿਣ ਤੋਂ ਭਾਵ ਸਾਰਿਆਂ ਨੂੰ ਦਰਸ਼ਨ ਦਿੰਦੇ ਸੀ, ਦੀਦਾਰ ਦਿੰਦੇ ਸੀ, ਅੱਜ ਭਾਵ ਮੈਨੂੰ ਦਰਸ਼ਨਾਂ ਦੀ ਚਾਹਨ ਹੈ। ਫਿਰ ਲਿਖਦੇ ਨੇ

ਇੱਕ ਚੀਜ਼ ਹੈ ਵੀ ਭਾਈ ਸਾਹਿਬ ਜੀ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਦੇਖੋ ਕਿੰਨਾ ਹੈਗਾ, ਸ਼ਰਧਾ ਕਿੰਨੀ ਹੈ। ਜਿਹੜੇ ਆਪਾਂ ਬਚਨ ਪੜ੍ਹਦੇ ਹਾਂ ਨਾ ਬਾਣੀ ਚੋਂ ਵੀ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਵੇ ਬਹੁਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਏ, ਬਿਲਕੁਲ ਭਾਈ ਗੁਰਦਾਸ ਦੀ ਹਾਲਤ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ, ਏਦਾਂ ਭਾਈ ਸਾਹਿਬ ਜੀ ਦੀ ਅਵਸਥਾ ਹੈ। ਸਿੱਖ ਦਾ ਇੰਨਾ ਪ੍ਰੇਮ ਗੁਰੂ ਨਾਲ ਹੋਣਾ ਚਾਹੀਦਾ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਐਸਾ ਸੀ, ਜਦੋਂ ਗੁਰੂ ਦੇ ਦਰਸ਼ਨਾਂ ਤੇ ਗੁਰੂ ਕੇ ਸਥਾਨਾਂ ਦੇ ਦਰਸ਼ਨਾਂ ਤੇ ਪਾਬੰਦੀਆਂ ਸਨ, ਸਿੱਖ ਉਦੋਂ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਗੁਰੂ ਦੇ ਦਰਸ਼ਨ ਕਰਨ ਤੱਕ ਆਉਂਦੇ ਰਹੇ। ਸੋ ਇੱਥੇ ਕਹਿੰਦੇ ਕਿੱਥੇ ਨੇ ਸੁੱਖਾਂ ਦੇ ਸਾਗਰ ਭੰਡਾਰ, ਨਾਮ ਬਾਣੀ ਦਾ ਕੀਰਤਨ ਸੁਣਾਉਣ ਵਾਲੇ, ਨਾਮ ਬਾਣੀ ਦਾ ਅਭਿਆਸ ਕਰਾਉਣ ਵਾਲੇ, ਅਪੂ ਅਨੁਪਮ ਰੂਪ ਰੰਗ ਵਾਲੇ ਸੁੰਦਰ, ਕਿੱਥੇ ਨੇ ਉਹ ਦੁੱਖਾਂ ਦੇ ਨਾਸ਼ ਕਰਨ ਵਾਲੇ, ਉਹ ਦਇਆ ਦੀ ਦ੍ਰਿਸ਼ਟੀ ਕਰਨ ਵਾਲੇ, ਅਨੇਕਾਂ ਪ੍ਰਾਣੀਆਂ ਨੂੰ ਜਿਹੜੇ ਪਾਰ ਲਾਉਂਦੇ ਸੀ ਪਾਰ ਉਤਾਰਦੇ ਸੀ, ਉਹ ਕਿੱਥੇ ਨੇ? ਤੇ ਇਹ ਉਹਨਾਂ ਦੇ ਅੰਦਰ ਗੁਰੂ ਸਾਹਿਬ ਜੀ ਦੀ ਘਾਟ ਰੜਕ ਰਹੀ ਹੈ, ਗੁਰੂ ਸਾਹਿਬ ਜੀ ਦੀ ਕਮੀ ਉਹਨਾਂ ਨੂੰ ਰੜਕ ਰਹੀ ਹੈ। ਉਹ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਯਾਦ ਕਰ ਰਹੇ ਨੇ, ਗੁਰੂ ਸਾਹਿਬ ਜੀ ਨੂੰ ਇੱਦਾਂ ਪ੍ਰੇਮ ਦੇ ਨਾਲ ਚੇਤੇ ਕਰ ਰਹੇ।

ਕਿੱਥੇ ਉਹ ਨਾਮ ਅਭਿਆਸ ਕਰਕੇ ਵਾਹਿਗੁਰੂ ਵਿੱਚ ਲੀਨ ਕਰਨ ਵਾਲੇ, ਆਨੰਦ ਦੇਣ ਵਾਲੇ, ਤਮਾਮ ਤਰ੍ਹਾਂ ਦੇ ਕੌਤਕ ਵਰਤਾਉਣ ਵਾਲੇ ਕਿੱਥੇ ਨੇ? ਉਹ ਉਹਨਾਂ ਦੀ ਜਿਹੜੀ ਅਤਿ ਵੱਡੀ ਛਵੀ ਵਾਲੇ ਨਾਮ ਬਾਣੀ ਦੀਆਂ ਗੂੰਜਾਂ ਪਾਉਂਦੇ ਸੀ ਸੰਤ ਸਤਿਗੁਰੂ ਦੀ ਹਜ਼ੂਰੀ ਵਿੱਚ ਜੁੜੀ ਸੰਗਤ ਕਿੱਥੇ ਹੈ? ਹੁਣ ਇਹਦੇ ਵਿੱਚ ਭਾਵੇਂ ਭਾਈ ਸਾਹਿਬ ਨੇ ਸਿੱਖਿਆ ਕੋਈ ਨਹੀਂ ਦਿੱਤੀ, ਮੈਂ ਸ਼ੁਰੂਆਤ ਵਿੱਚ ਹੀ ਅੱਜ ਕੀਤੀ ਵੀ ਕਵਿਤਾ ਦੇ ਵਿੱਚ ਬਹੁਤ ਵੱਡੀ ਸੇਧ ਦਿੱਤੀ ਹੈ। ਕਵਿਤਾ ਦੇ ਵਿੱਚ ਉਹਨਾਂ ਨੇ ਗੁਰਮਤਿ ਦੇ ਕੁਝ ਅਹਿਮ ਨੁਕਤਿਆਂ ਨੂੰ, ਕੁਝ ਖਾਸ ਵਿਸ਼ਿਆਂ ਨੂੰ ਖੋਲਿਆ ਹੈਗਾ। ਪਰ ਇਹ ਜਿਹੜੇ ਦੋ ਸਵਈਏ ਆਏ ਨੇ ਨਾ ਵਿੱਚ, ਇਹਨਾਂ ਦੇ ਵਿੱਚ ਭਾਵੇਂ ਗੁਰਮਤਿ ਦਾ ਕੋਈ ਸਿਧਾਂਤ ਤੇ ਦ੍ਰਿੜ ਨਹੀਂ ਕਰਵਾਇਆ, ਪਰ ਹਾਂ ਇੱਕ ਜ਼ਰੂਰ ਚੀਜ਼ ਜ਼ਰੂਰ ਹੈ, ਸਿਧਾਂਤ ਭਾਵੇਂ ਦ੍ਰਿੜ ਨਹੀਂ ਕਰਵਾਇਆ ਪਰ ਆਪਣੇ ਆਪ ਹੋ ਰਿਹਾ ਵੀ ਸਿੱਖ ਦਾ ਗੁਰੂ ਨਾਲ ਪ੍ਰੇਮ ਕਿੰਨਾ ਹੋਣਾ ਚਾਹੀਦਾ, ਸਿੱਖ ਦੇ ਮਨ ਵਿੱਚ ਗੁਰੂ ਦੀ ਪ੍ਰੀਤ ਕਿੰਨੀ ਹੋਣੀ ਚਾਹੀਦੀ ਹੈ, ਦਰਸ਼ਨਾਂ ਦੀ ਚਾਹਨਾ ਕਿੰਨੀ ਹੋਣੀ ਚਾਹੀਦੀ ਹੈ, ਦਰਸ਼ਨਾਂ ਤੋਂ ਬਿਨਾਂ ਸਿੱਖ ਦਾ ਹਾਲ ਕੈਸਾ ਹੋਣਾ ਚਾਹੀਦਾ। ਜੇ ਐਸਾ ਪ੍ਰੇਮ ਹੋਵੇ ਫਿਰ ਗੁਰੂ ਸਾਹਿਬ ਜਦੋਂ ਦਰਸ਼ਨ ਦਿੰਦੇ ਨੇ ਫਿਰ ਸਿੱਖ ਨੂੰ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ, ਪਰ ਸਿੱਖ ਦੀ ਭਾਵਨਾ ਹੋਵੇ, ਸਿੱਖ ਦੀ ਚਾਹਨਾ ਹੋਵੇ, ਐਸੀ ਐਸਾ ਚਾਉ ਹੋਵੇ। ਦੋ ਸਵਈਏ ਨੇ, ਆਪਾਂ ਦੋਵੇਂ ਵਿਚਾਰਦੇ ਹਾਂ ਕਿਉਂਕਿ ਦੋਵਾਂ ਦਾ ਵਿਸ਼ਾ ਇੱਕ ਹੈ।

ਹੁਣ ਦੂਰ ਬੈਠੇ ਮਹਿਸੂਸ ਕਰ ਰਹੇ ਨੇ, ਦੂਰ ਬੈਠੇ ਗੁਰੂ ਸਾਹਿਬ ਜੀ ਨੂੰ ਮਿਸ ਕਰ ਰਹੇ ਨੇ। ਕਹਿੰਦੇ ਕਦੋਂ ਮੇਰੇ ਮੱਥੇ ਤੇ ਸਤਿਗੁਰੂ ਦੇ ਚਰਨਾਂ ਦੀ ਧੂੜ ਲੱਗੇਗੀ। ਜਿਵੇਂ ਆਪਾਂ ਦੂਰ ਬੈਠੇ ਹਾਂ, ਬਸ ਨਹੀਂ ਚੱਲਦਾ, ਤੁਹਾਡੇ ਬੱਚੇ ਕਿਸੇ ਦੇ ਇੰਡੀਆ 'ਚ ਨੇ, ਕਿਸੇ ਦੇ ਬੱਚੇ ਇੱਥੇ ਨੇ, ਮਾਪੇ ਇੰਡੀਆ 'ਚ ਨੇ, ਦੂਰ ਨੇ, ਕਈ ਵਾਰੀ ਆਪਾਂ ਉਹਨਾਂ ਨੂੰ ਯਾਦ ਕਰ ਕਰਕੇ ਇੰਨੇ ਬੇਬਲ ਹੋ ਜਾਂਦੇ ਵੀ ਕਦੋਂ ਪੁੱਤ ਮਿਲੂਗਾ, ਕਦੋਂ ਬਾਪੂ ਮਿਲੂਗਾ, ਕਦੋਂ ਮਾਂ ਦੇ ਚਰਨਾਂ ਨੂੰ ਮੱਥਾ ਟੇਕਾਂਗੇ, ਕਦੋਂ ਜਾ ਕੇ ਮਾਂ ਨੂੰ ਮਿਲਾਂਗੇ, ਪਿਤਾ ਨੂੰ ਵੇਖਾਂਗੇ। ਉਹ ਤਾਂ ਮਾਂ ਹੀ ਜਾਣਦੀ ਹੈ ਨਾ, ਉਹ ਤਾਂ ਪਿਤਾ ਹੀ ਜਾਣਦਾ। ਜਿਨ੍ਹਾਂ ਨੂੰ ਸਮਾਂ ਹੋ ਗਿਆ, ਕਈ ਕਈ ਸਾਲ ਗੁਜ਼ਰ ਗਏ, ਕਈ ਕਈ ਸਾਲ ਲੰਘ ਗਏ, ਉਹਨਾਂ ਬੱਚਿਆਂ ਨੂੰ ਪੁੱਛ ਕੇ ਵੇਖੋ, ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ, ਰੋਣ ਤੱਕ ਲੱਗ ਜਾਂਦੀਆਂ ਨੇ, ਅੱਖਾਂ ਨਮ ਹੋ ਜਾਂਦੀਆਂ ਨੇ, ਕਿਉਂਕਿ ਦੂਰ ਬੜੇ ਬੈਠੇ ਆ। ਵੱਖਰੀ ਗੱਲ ਹੈ ਵੀ ਅਸੀਂ ਤਾਂ ਇੱਥੇ ਆਪਣੇ ਪੜ੍ਹਾਈ ਵਾਸਤੇ ਕੋਈ ਆਇਆ, ਕੋਈ ਆਪਣੀ ਤਰੱਕੀ ਵਾਸਤੇ ਆਇਆ, ਕਿਸੇ ਦਾ ਕੰਮ ਕਾਰ ਹੈ, ਕਿਸੇ ਦਾ ਰੁਜ਼ਗਾਰ ਹੈ, ਕਿਸੇ ਦਾ ਕੋਈ ਕਾਰਨ ਹੈ, ਅਤੇ ਫਿਰ ਵੀ ਅਸੀਂ ਜਿਹੜਾ ਸੀ ਇੰਨੇ ਬੇਬਲ ਹੋ ਜਾਂਦੇ ਹਾਂ। ਭਾਈ ਗੁਰਦਾਸ ਵੀ ਇਸੇ ਤਰ੍ਹਾਂ ਨੇ, ਗੁਰੂ ਸਾਹਿਬ ਨੂੰ ਇੰਨਾ ਜਿਵੇਂ ਅਸੀਂ ਆਪਣੇ ਮਾਤਾ ਪਿਤਾ ਨੂੰ ਪ੍ਰੇਮ ਕਰਦੇ ਹਾਂ, ਉਹਨਾਂ ਦੇ ਮਨ ਵੀ ਇਸ ਤਰ੍ਹਾਂ ਦਾ। ਇਸੇ ਕਰਕੇ ਕਹਿੰਦੇ ਕਦੋਂ ਉਹ ਵਕਤ ਆਏਗਾ, ਕਦੋਂ ਉਹ ਸਮਾਂ ਆਏਗਾ ਜਦੋਂ ਮੇਰੇ ਮੱਥੇ ਤੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਲੱਗੇਗੀ। ਸਤਿਗੁਰਾਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਨੇ, ਕਦੋਂ ਉਹ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਹੋਣਗੇ, ਦੀਦਾਰ ਹੋਣਗੇ, ਕਦੋਂ ਮੈਂ ਉਸ ਮੁਖੜੇ ਦੇ ਦਰਸ਼ਨ ਕਰਾਂਗਾ ਜਿਹੜਾ ਮੁਖੜਾ ਗੁਰੂ ਦਾ ਸੁੰਦਰ ਹੈ, ਜਿਹੜਾ ਮੁਖੜੇ ਦੇ ਦਰਸ਼ਨ ਕੀਤਿਆਂ ਮਨ ਆਨੰਦਿਤ

ਕਹਿੰਦੇ ਸਤਿਗੁਰੂ ਜੀ ਦੇ ਅੰਮ੍ਰਿਤ ਮਿੱਠੇ ਅੰਮ੍ਰਿਤ ਦਾਨ ਬਖਸ਼ਣ ਵਾਲੇ ਬਚਨਾਂ ਨੂੰ ਮੈਂ ਕਦੋਂ ਕੰਨਾਂ ਨਾਲ ਸੁਣਾਂਗਾ। ਸੱਚਮੁੱਚ ਐਸਾ ਹੁੰਦਾ, ਕਈ ਵਾਰੀ ਆਪਣੇ ਕੰਨ ਵੀ ਤਰਸ ਜਾਂਦੇ ਨੇ ਆਵਾਜ਼ ਸੁਣਨ ਨੂੰ, ਅੱਖਾਂ ਵੀ ਤਰਸ ਜਾਂਦੀਆਂ ਨੇ ਦਰਸ਼ਨ ਕਰਨ ਨੂੰ, ਬਾਹਾਂ ਤਰਸ ਜਾਂਦੀਆਂ ਨੇ ਗਲਵੱਕੜੀ ਪਾਉਣ ਨੂੰ। ਤੇ ਇੱਥੇ ਭਾਈ ਗੁਰਦਾਸ ਦੀ ਉਹ ਅਵਸਥਾ, ਗੁਰਮੁਖ ਪਿਆਰਿਓ ਦੇਖ ਲਓ ਕਿੰਨਾ ਪ੍ਰੇਮ ਹੈ ਗੁਰੂ ਨਾਲ, ਕਿੰਨਾ ਪਿਆਰ ਹੈ ਗੁਰੂ ਨਾਲ, ਕਿੰਨੀ ਸ਼ਰਧਾ ਗੁਰੂ ਨਾਲ। ਆਪਾਂ ਅਰਦਾਸ ਕਰੀਏ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਐਸੀ ਸਾਡੇ ਅੰਦਰ ਵੀ ਐਸਾ ਪ੍ਰੇਮ ਐਸੀ ਸ਼ਰਧਾ ਬਣ ਜਾਏ। ਆਪਾਂ ਤੇ ਉਦੋਂ ਆਉਂਦੇ ਹਾਂ ਜਦੋਂ ਕੋਈ ਵੀ ਜਮਾਂ ਹੀ ਵਿਹਲੇ ਹਾਂ, ਜਾਂ ਵੀ ਚਲੋ ਕੋਈ ਕੰਮ ਨਹੀਂ ਹੈ, ਜਾਂ ਮੈਨੂੰ ਖਿਮਾ ਕਰਨਾ ਵੀ ਕੋਈ ਛਕਣ ਛਕਾਉਣ ਤੱਕ ਦੀ ਗੱਲ ਹੈ, ਪਰ ਪ੍ਰੇਮ ਹੈ ਜਿਨ੍ਹਾਂ ਦੇ ਅੰਦਰ, ਉਹ ਪ੍ਰੇਮ ਦੇ ਖਿੱਚੇ ਆਉਂਦੇ ਨੇ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੈ ਉਹ ਹੋਰ ਗੱਲਾਂ ਦੇ ਖਿੱਚੇ ਆਉਂਦੇ ਨੇ। ਪਰ ਇਹ ਗੁਰੂ ਕਿਰਪਾ ਕਰੇ ਕਿਤੇ ਸੱਚਾ ਪ੍ਰੇਮ ਬਣ ਜਾਏ, ਸੱਚੀ ਸ਼ਰਧਾ ਬਣ ਜਾਏ। ਕਹਿੰਦੇ ਨੇ ਸਤਿਗੁਰੂ ਦੇ ਅੰਮ੍ਰਿਤ ਮਿੱਠੇ ਤੇ ਦਾਨ ਬਖਸ਼ਣ ਵਾਲੇ ਬਚਨਾਂ ਨੂੰ ਮੈਂ ਕਦੋਂ ਆਪਣੇ ਕੰਨਾਂ ਨਾਲ ਸੁਣਾਂਗਾ, ਮੇਰੇ ਕੰਨ ਵੀ ਤਰਸ ਗਏ, ਕਦੋਂ ਮੈਂ ਆਪਣੀ ਜੀਭ ਨਾਲ ਉਹਨਾਂ ਪਾਸ ਜਾ ਕੇ ਬੇਨਤੀ ਕਰਾਂਗਾ। ਬੇਦਨਾ ਭਰੀ ਮੈਂ ਤਾਂ ਇਹ ਵੀ ਉਡੀਕ ਰਿਹਾ, ਮੈਂ ਬੋਲ ਕੇ ਕੁਝ ਕਹਿਣਾ ਚਾਹੁੰਦਾ, ਮੈਂ ਰਸਨਾ ਦੇ ਨਾਲ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ, ਪਰ ਕਦੋਂ ਵਕਤ ਆਏਗਾ। ਅੱਜ ਤੇ ਗੁਰਮੁਖ ਪਿਆਰਿਓ ਮੋਬਾਈਲ ਫੋਨ ਵੀ ਨੇ, ਹੈ ਨਾ, ਅੱਜ ਤੇ ਸਾਧਨ ਬਹੁਤ ਨੇ। ਆਪਾਂ ਆਪਣੇ ਬੱਚਿਆਂ ਨਾਲ, ਆਪਣੇ ਪੇਰੈਂਟਸ ਦੇ ਨਾਲ ਦੂਰ ਦੁਰਾਡੇ ਜਿੱਥੇ ਕੋਈ ਸਾਡੀ ਮਾਤਾ ਹੈ, ਪਿਤਾ ਹੈ, ਬੱਚੇ ਨੇ, ਅਸੀਂ ਫੋਨ ਤੇ ਗੱਲ ਕਰ ਲੈਂਦੇ ਹਾਂ। ਹੁਣ ਤਾਂ ਇੰਨਾ ਮਨੁੱਖ ਤਰੱਕੀ ਕਰ ਗਿਆ, ਹੁਣ ਤਾਂ ਵੀਡੀਓ ਕਾਲ 'ਚ ਹੋ ਜਾਂਦੀਆਂ ਨੇ, ਮੂੰਹ ਵੀ ਵੇਖ ਲੈਂਦੇ ਇੱਕ ਦੂਜੇ ਦਾ। ਸਿਆਣੇ ਬਜ਼ੁਰਗ ਬੈਠੇ ਨੇ, ਅੱਗੇ ਫੌਜ ਵਿੱਚ ਕਿਸੇ ਨੇ ਚਲਾ ਜਾਣਾ, ਕੋਈ ਚਿੱਠੀ ਪੱਤਰ ਕਦੇ ਆਉਣਾ, ਤੇ ਉਹਨੂੰ ਇਹ ਚੁੰਮੀ ਜਾਂਦੀਆਂ ਸੀ ਮਾਮਾ। ਉਹ ਮਸਾਂ ਆਉਂਦਾ ਸੀ ਉਹਦੇ ਨਾਲ ਹੀ, ਕਹਿਣ ਤੋਂ ਭਾਵ ਥੋੜ੍ਹਾ ਜਿਹਾ ਸੁੱਖ ਪ੍ਰਾਪਤ ਹੁੰਦਾ ਸੀ, ਆਨੰਦ ਪ੍ਰਾਪਤ ਹੁੰਦਾ ਸੀ, ਪਰ ਨਹੀਂ ਤੇ ਨਾ। ਪਰ ਹੁਣ ਤਾਂ ਚਲੋ ਮਨੁੱਖ ਨੇ ਤਰੱਕੀ ਕੀਤੀ ਹੈ, ਵੀਡੀਓ ਕਾਲ ਹੁੰਦੀਆਂ ਨੇ, ਆਡੀਓ ਕਾਲ ਹੁੰਦੀਆਂ ਨੇ, ਹੁਣ ਤਾਂ ਸ਼ਰਿਆਮ ਸਾਰਾ ਕੁਝ ਹੋ ਰਿਹਾ। ਪਰ ਭਾਈ ਸਾਹਿਬ ਜੀ ਇੱਥੇ ਇਸ ਕਰਕੇ ਕਹਿ ਰਹੇ ਨੇ, ਕਹਿੰਦੇ ਕਦੋਂ ਮੈਂ ਆਪਣੀ ਰਸਨਾ ਨਾਲ ਗੁਰੂ ਸਾਹਿਬ ਤੁਹਾਡੇ ਸਨਮੁਖ ਆਪਣੀ ਬੇਦਨਾ ਭਰੀ ਬੇਨਤੀ ਕਰਾਂਗਾ, ਬਚਨ ਕਰਾਂਗਾ, ਤੁਹਾਡੇ ਚਰਨਾਂ 'ਚ ਬੇਨਤੀ।

ਕਦੋਂ ਮੈਂ ਸਤਿਗੁਰੂ ਦੇ ਸਾਹਮਣੇ ਜਾ ਕੇ ਡੰਡੇ ਵਾਂਗ ਲੰਮਾ ਪੈ ਕੇ ਡੰਡੌਤ ਬੰਦਨਾ ਕਰਾਂਗਾ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਪੈਸੀ ਭਾਵਨਾ। ਹੁਣ ਬਸ ਇਹੀ ਸੋਚਦੇ ਨੇ ਦੂਰ ਬੈਠੇ, ਇਹੀ ਉਹਨਾਂ ਦੇ ਮਨ ਚ ਖਿਆਲਾਤ ਆ ਰਹੇ ਨੇ ਦੂਰ ਬੈਠਿਆਂ ਦੇ, ਵਾਰ ਵਾਰ ਇਹੀ ਸੁਰਤੀ ਦੇ ਵਿੱਚ ਆ ਰਹੇ ਆ। ਕਦੋਂ ਮੈਂ ਡੰਡੌਤ ਕਰਾਂਗਾ ਡੰਡੇ ਵਾਂਗ ਲੰਮੇ ਪੈ ਕੇ, ਕਦੋਂ ਮੈਂ ਹੱਥ ਜੋੜ ਕੇ ਨਮਸਕਾਰ ਕਰਾਂਗਾ, ਤੇ ਫਿਰ ਕਦੋਂ ਮੈਂ ਆਪਣੇ ਪੈਰਾਂ ਨੂੰ ਸਤਿਗੁਰੂ ਦੀ ਪਰਿਕਰਮਾ ਦੇ ਵਿੱਚ ਰੱਖਾਂਗਾ। ਮੈਂ ਫਿਰ ਇੱਕ ਵਾਰ ਬੇਨਤੀ ਕਰ ਰਿਹਾ ਵੀ ਵਿਛੋੜਾ ਬਹੁਤ ਵੱਡਾ ਦੁੱਖ ਹੈ, ਦੁੱਖ ਵਿਛੋੜਾ ਇੱਕ ਦੁੱਖ ਭੂਕਿਆ ਮਹਾਰਾਜ ਨੇ। ਤੇ ਬਾਬਾ ਫਰੀਦ ਸਾਹਿਬ ਜੀ ਨੂੰ ਤਾਂ ਪੁੱਛੋ, ਉਹ ਤੇ ਇੱਥੋਂ ਤੱਕ ਕਹਿੰਦੇ ਨੇ ਚਿੰਤ ਖਟੋਲਾ ਬਾਣ ਦੁੱਖ ਬਿਰਹਿ ਵਿਛਾਵਨ ਲੇਖ, ਇਹ ਹੋ ਮਹਾਰਾਜ ਜੀਵਨ ਤੂੰ ਸਾਹਿਬ ਸੱਚੇ ਵੇਖ। ਬਾਬਾ ਫਰੀਦ ਸਾਹਿਬ ਜੀ ਦਾ ਉਹ ਸਲੋਕ ਮੈਂ ਸਮਝਦਾ ਇੱਥੇ ਭਾਈ ਗੁਰਦਾਸ ਜੀ ਦੇ ਨਾਲ ਬਿਲਕੁਲ ਮੈਚ ਕਰਦਾ। ਉਹਨਾਂ ਦੀ ਅਵਸਥਾ ਇਹ ਹੈ, ਜਿਹੜਾ ਭਾਈ ਸਾਹਿਬ ਜੀ ਦਾ ਕਵਿਤਾ ਹੈ ਨਾ ਸਵਈ ਆਪਾਂ ਵਾਚ ਰਹੇ ਹਾਂ, ਤੇ ਬਾਬਾ ਫਰੀਦ ਸਾਹਿਬ ਦਾ ਉਹ ਸਲੋਕ ਦੋਵਾਂ ਨੂੰ ਸਾਹਮਣੇ ਰੱਖ ਕੇ ਦੋਵਾਂ ਦੇ ਅਰਥ ਸਮਝਿਓ ਤੇ ਕਿੱਡੀ ਨੇੜਤਾ ਹੈ। ਉਹ ਤੇ ਕਹਿੰਦੇ ਚਿੰਤ ਖਟੋਲਾ, ਖਟੋਲਾ ਦਾ ਮਤਲਬ ਮੰਜਾ, ਮੇਰੀ ਚਿੰਤਾ ਬਣਿਆ ਪਿਆ, ਬਾਣ ਦੀ ਜਗ੍ਹਾ ਦੁੱਖ ਨੇ ਬਾਣ ਦੁੱਖ, ਬਿਰਹਿ ਹੈ ਵਿਛਾਵਨ ਲੇਖ, ਇਹਦੇ ਉੱਪਰ ਵਿਛੋੜੇ ਦੀ ਚਾਦਰ ਹੈ, ਭਾਵ ਅਰਥ ਨੇ ਇਹਦੇ। ਬਹੁਤ ਵੱਡੇ ਕਵੀ ਨੇ ਭਾਈ ਗੁਰਦਾ ਜਿਹੜਾ ਸੀ ਬਾਬਾ ਫਰੀਦ ਸਾਹਿਬ ਜੀ, ਉਹਨਾਂ ਨੇ ਕਮਾਲ ਦੇ ਇਸ਼ਾਰੇ ਕੀਤੇ ਨੇ ਬਿਰਹਿ ਵਿਛਾਵਨ ਲੇਖ। ਇਹੋ ਹਮਾਰਾ ਜੀਵਨ, ਆਹ ਸਾਡਾ ਜੀਵਨ ਹੈ, ਚਿੰਤਾ ਮਨ ਦੇ ਵਿੱਚ ਵਿਛੋੜੇ ਦਾ ਦਰਦ ਛਲਕਦਾ ਰਹਿੰਦਾ ਹੈ, ਵਿਛੋੜੇ ਦਾ ਦਰਦ ਕਹਿਣ ਤੋਂ ਭਾਵ ਦੁਖੀ ਕਰਦਾ ਰਹਿੰਦਾ, ਬਿਰਹਿ ਵਿਛਾਵਨ ਲੇਖ। ਇਹੋ ਹਮਾਰਾ ਜੀਵਨ, ਇਹ ਸਾਡਾ ਜੀਵਨ ਹੈ, ਸਾਡਾ ਪਲ ਪਲ ਵਿਛੋੜੇ ਵਿੱਚ ਲੰਘ ਰਿਹਾ, ਸਾਡਾ ਪਲ ਪਲ ਦੁੱਖ ਵਿੱਚ ਲੰਘ ਰਿਹਾ, ਸਾਡਾ ਪਲ ਪਲ ਉਸ ਤਰ੍ਹਾਂ ਸੋਚਦਿਆਂ ਲੰਘ ਰਿਹਾ। ਤੂੰ ਸਾਹਿਬ ਸੱਚੇ ਵੇਖ, ਤੂੰ ਵੇਖਣਾ ਕਰ, ਝਾਤ ਮਾਰ ਇੱਧਰ ਮੇਰੇ ਵੱਲ ਵੇਖ, ਇਹ ਵਿਛੋੜੇ ਦਾ ਦਰਦ ਘੱਟ ਜਾਏ। ਜਦੋਂ ਬੰਦਾ ਵਿਛੋੜੇ ਚ ਹੁੰਦਾ, ਫਿਰ ਬਾਬਾ ਜੀ ਨੇ ਬਾਣੀ ਚ ਵੀ ਆਖਿਆ, ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਜਿੱਥੇ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਹਾਲਤ ਪਤਾ ਕੀ ਹੋਗੀ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ, ਤੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਹ ਨਾ ਮਿਲੀਐ ਸਾਜਨ ਕਤ ਪਾਈਐ ਵਿਸਰਾਮ। ਆਹ ਹਾਲ ਹੋਇਆ ਪਿਆ ਸਾਡਾ, ਜਿੰਨਾ ਚਿਰ ਨਹੀਂ ਮਿਲਾਪ ਹੁੰਦਾ ਤੇ ਵਿਸਰਾਮ ਕਿੱਥੋਂ, ਜਿੰਨਾ ਚਿਰ ਨਹੀਂ ਮੇਲ ਹੁੰਦਾ ਆਨੰਦ ਕਿੱਥੋਂ, ਖੁਸ਼ੀ ਕਿੱਥੋਂ, ਕਿਉਂਕਿ ਮੇਲ ਦੀ ਮਿਲਣ ਦੀ ਖੁਸ਼ੀ ਹੁੰਦੀ ਹੈ। ਆਪਾਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਮਿਲੀਏ ਖੁਸ਼ੀ ਹੈ, ਉਹਦੇ ਨਾਲ ਉਹ ਵਿਛੜ ਜਾਈਏ ਤੇ ਵਿਛੋੜੇ ਦਾ ਦੁੱਖ ਹੁੰਦਾ। ਵਿਛੋੜਾ ਬਹੁਤ ਵੱਡਾ ਦੁੱਖ ਹੈ, ਮਿਲਣ ਦੀ ਬਹੁਤ ਵੱਡੀ ਖੁਸ਼ੀ ਹੈ। ਹੁਣ ਭਾਈ ਗੁਰਦਾਸ ਜਿੱਥੇ ਬੈਠੇ ਨੇ ਕਾਸ਼ੀ ਆਗਰਾ ਦੇ ਵਿੱਚ, ਗੁਰੂ ਸਾਹਿਬ ਨੂੰ ਮਿਸ ਕਰ ਰਹੇ ਨੇ, ਗੁਰੂ ਸਾਹਿਬ ਜੀ ਨੂੰ ਮਿਸ ਕਰਦਿਆਂ ਉਹਨਾਂ ਨੇ ਇਹ ਲਿਖਿਆ, ਕਹਿੰਦੇ ਕਦੋਂ ਉਹ ਵਕਤ ਆਏਗਾ, ਕਦੋਂ ਉਹ ਸਮਾਂ ਆਏਗਾ, ਮੈਂ ਨੈਣਾਂ ਨਾਲ ਗੁਰੂ ਸਾਹਿਬ ਤੁਹਾਡੇ ਦਰਸ਼ਨ ਕਰਾਂ, ਮੈਂ ਤੁਹਾਡੇ ਸਾਹਮਣੇ ਡੰਡੇ ਵਾਂਗ ਪੈ ਕੇ ਡੰਡੌਤ ਕਰਾਂ, ਮੈਂ ਕੰਨਾਂ ਨਾਲ ਤੁਹਾਡੇ ਕੀਮਤੀ ਬਚਨ ਸਰਵਣ ਕਰਾਂ, ਮੈਂ ਅੱਖਾਂ ਨਾਲ ਤੁਹਾਡੇ ਦੀਦਾਰ ਕਰਾਂ। ਅਖੀਰ ਕਹਿੰਦੇ ਪ੍ਰੇਮ ਭਗਤ ਪ੍ਰਤੱਛ ਪ੍ਰਾਨ ਪਤ, ਗਿਆਨ ਧਿਆਨ ਜੀਵਨ ਪਦ ਲੇਖਾਂ, ਸਤਿ ਪਾਰ ਬ੍ਰਹਮ ਦੇ ਪਵਿੱਤਰ ਪ੍ਰਤੱਖ ਰੂਪ ਸਤਿਗੁਰੂ। ਇਹ ਭਾਈ ਗੁਰਦਾਸ ਦਾ ਭਰੋਸਾ ਹੈ, ਅਸੀਂ ਗੁਰੂ ਨੂੰ ਹੋਰ ਮੰਨੀ ਜਾਂਦੇ ਹਾਂ, ਪਰਮਾਤਮਾ ਨੂੰ ਹੋਰ, ਅਸੀਂ ਤੇ ਗੁਰੂ ਨੂੰ ਆਮ ਮੰਨਣ ਲੱਗ ਪਏ, ਹੁਣ ਤਾਂ ਵੀ ਗੁਰੂ ਸਾਹਿਬ ਸਾਡੇ ਵਰਗੇ ਸੀ, ਐਵੇਂ ਸਰੀਰ ਵਿੱਚ ਆਏ ਨੇ ਉਹ ਸਾਡੇ ਵਾਂਗ, ਪੰਜ ਭੂਤਿਕ ਸਰੀਰ ਸੀ ਪਰ ਗੁਰੂ ਸਾਡੇ ਵਰਗੇ ਨਹੀਂ ਸੀ। ਸਰੀਰਕ ਕੱਦ ਕਾਠ ਤੋਂ ਅਸੀਂ ਕਈ ਵਾਰੀ ਇੱਦਾਂ ਅੰਦਾਜ਼ੇ ਲਾਉਂਦੇ ਹਾਂ, ਗੁਰੂ ਸਾਹਿਬ ਨੂੰ ਵਿਅਕਤੀਗਤ ਰੂਪ ਦੇ ਵਿੱਚ ਸਮਝੀ ਜਾਂਦੇ ਹਾਂ, ਗੁਰੂ ਸਾਹਿਬ ਨੂੰ ਸਰੀਰਕ ਰੂਪ ਦੇ ਵਿੱਚ ਸਮਝੀ ਜਾਂਦੇ ਹਾਂ, ਗੁਰੂ ਸਾਹਿਬ ਨੂੰ ਅਸੀਂ ਆਈ ਮੰਨੀ ਜਾਂਦੇ ਹਾਂ, ਨਾ ਉਹ ਤਾਂ ਪ੍ਰਤੱਖ ਜੋਤ ਨੇ, ਸਰੀਰ ਹੈ ਜਾਮਾ ਮਨੁੱਖ ਵਾਲਾ ਪਰ ਜੋਤ ਤੇ ਇਲਾਹੀ ਹੈ, ਨਿਰੰਕਾਰੀ ਹੈ, ਜੋਤ ਉਹ ਜੁਗਤ ਸਾਏ ਹੈ, ਨਿਰੰਕਾਰੀ ਜੋਤ ਹੈ। ਭਾਈ ਗੁਰਦਾਸ ਉਹਨਾਂ ਨੇ ਇਸ ਗੱਲ ਨੂੰ ਪਛਾਣਿਆ ਸੀ, ਉਹਨਾਂ ਨੇ ਇਸੇ ਕਰਕੇ ਆਖਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਸਤਿਗੁਰ ਨਾਨਕ ਪ੍ਰਗਟੇ ਆ ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਕਰਕੇ ਇੱਥੇ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਦਾ ਪ੍ਰੇਮ ਦੇਖੋ, ਭਾਈ ਗੁਰਦਾਸ ਦੀ ਸ਼ਰਧਾ ਵੇਖੋ, ਭਾਈ ਗੁਰਦਾਸ ਦਾ ਭਰੋਸਾ ਵੇਖੋ। ਉਹ ਕਹਿੰਦੇ ਪਾਰ ਬ੍ਰਹਮ ਦੇ ਪ੍ਰਤੱਖ ਰੂਪ ਨੇ ਮੇਰੇ ਸਤਿਗੁਰੂ, ਅਸੀਂ ਮੰਨੇ ਹਾਂ ਹਲੇ,
ਸਾਨੂੰ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਨੇ ਵੀ ਪੋਥੀ ਪਰਮੇਸ਼ਰ ਕਾ ਥਾਨ ਹੈ, ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਕੁਝ ਨੇ ਸਾਡੇ, ਪਰ ਆਪਾਂ ਇਹਨੂੰ ਵੀ ਬੀੜੇ ਸਮਝੀ ਜਾਂਦੇ ਕਈ ਵਾਰੀ, ਇਕੱਲਾ ਵੀ ਗ੍ਰੰਥ ਹੀ ਆ ਜਿਵੇਂ ਬਾਕੀ ਦੇ ਗ੍ਰੰਥ ਨੇ, ਕਿਵੇਂ ਕਰਨਾ? ਬਾਕੀ ਦੇ ਪਵਿੱਤਰ ਗ੍ਰੰਥਾਂ ਦਾ ਵੀ ਸਤਿਕਾਰ ਹੈ, ਉਹਨਾਂ ਲਈ ਉਹ ਧਾਰਮਿਕ ਪੁਸਤਕਾਂ ਨੇ, ਹੋਲੀ ਬੁੱਕ ਹੈ ਉਹਨਾਂ ਦੀ, ਪਰ ਸਾਡੇ ਲਈ ਇਕੱਲਾ ਧਾਰਮਿਕ ਗ੍ਰੰਥ ਨਹੀਂ ਹੈ, ਸਾਡਾ ਇਸ਼ਟ ਹੈ, ਸਾਡਾ ਗੁਰੂ ਵੀ ਹੈ, ਇਹ ਹਾਜ਼ਰਾ ਹਜ਼ੂਰ ਹੈ, ਜਾਰਾ ਜਹੂਰ ਹੈ, ਸਰਬ ਕਲਾ ਭਰਪੂਰ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਹੈ, ਚਬਰ ਤਖਤ ਦੇ ਮਾਲਕ ਨੇ, ਅਸੀਂ ਤੇ ਇਸ ਤਰ੍ਹਾਂ ਵੇਖਦੇ ਹਾਂ। ਪਰ ਸਾਨੂੰ ਨਾ ਇਹ ਗੇਮ ਖੇਡੀ ਗਈ ਹੈ ਪਿਛਲੇ ਸਮੇਂ ਦੇ ਅੰਦਰ ਵੀ ਬਾਕੀ ਦੇ ਗ੍ਰੰਥਾਂ ਵਾਂਗ, ਤੁਸੀਂ ਯੂਨੀਵਰਸਿਟੀਆਂ ਚਲੇ ਜਾਓ, ਉੱਥੇ ਬਾਕੀ ਦੇ ਗ੍ਰੰਥਾਂ ਨੂੰ ਕਿਵੇਂ ਰੱਖਿਆ ਜਾਂਦਾ ਹੈ ਤੇ ਕਿਵੇਂ ਉਹਨਾਂ ਦੀ ਸਟੱਡੀ ਹੁੰਦੀ ਹੈ, ਲੋਕ ਕੱਛਾਂ 'ਚ ਲਈ ਫਿਰਦੇ ਨੇ, ਲਿਫਾਫਿਆਂ 'ਚ ਪਾਈ ਫਿਰਦੇ ਨੇ, ਐਂ ਬੈੱਡਾਂ 'ਤੇ ਪਏ ਨੇ, ਸਰਾਣਿਆਂ ਥੱਲੇ ਪਈਆਂ ਨੇ ਉਹ ਧਾਰਮਿਕ ਹੋਲੀ ਬੁੱਕ ਜਿਹਨੂੰ ਕਹਿੰਦੇ ਨੇ, ਪਰ ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਕਰ ਸਕਦੇ ਹਾਂ? ਇੱਥੇ ਤਾਂ ਵਾਰ ਵਾਰ ਲਿਖਿਆ ਵੀ ਗੁਟਕੇ ਨੂੰ ਵੀ ਹੱਥ ਲਾਉਣਾ ਅਤੇ ਸਫਾਈ ਦੇ ਨਾਲ ਅਤੇ ਸੁਚਮਤਾ ਦੇ ਨਾਲ, ਬੇਅਦਬੀ ਨਾ ਹੋ ਜਾਏ। ਇਹ ਤਾਂ ਕਹਿਣ ਤੋਂ ਭਾਵ ਪ੍ਰਤੱਖ ਗੁਰੂ ਹੈ, ਪਰ ਪਿੱਛੇ ਜੇ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਹੋਰ ਬੇਅਦਬੀਆਂ ਦਾ ਦੌਰ ਚੱਲਿਆ, ਉਹਦੇ ਨਾਲ ਇਹ ਕਿਤੇ ਨਾ ਕਿਤੇ ਫਰਕ ਪਿਆ ਵੀ ਇੱਕ ਆਮ ਜਿਹੀ ਗੱਲ ਹੋ ਗਈ, ਰੂਟੀਨ ਜਿਹੀ ਦੀ, ਵੀ ਚੱਲ ਇਹ ਤਾਂ ਰੋਜ਼ ਇਹ ਹੁੰਦੀ ਰਹਿੰਦੀ ਹੈ। ਇਹ ਬਹੁਤ ਮਾੜਾ ਰੁਝਾਨ ਹੈ। ਜੇ ਅਸੀਂ ਇਹਨੂੰ ਆਪਾਂ ਨੋਰਮਲੀ ਲੈਣ ਲੱਗ ਗਏ ਵੀ ਚਲੋ ਇਹ ਤਾਂ ਰੋਜ਼ ਦਾ ਹੀ ਕੰਮ, ਸਰਕਾਰਾਂ ਦੀ ਕਿਤੇ, ਪੰਥ ਦੇ ਵਿਰੋਧੀਆਂ ਦੀ ਕਿਤੇ, ਗੁਰਬਾਣੀ ਦੇ ਵਿਰੋਧੀਆਂ ਦੀ, ਹੋ ਸਕਦਾ ਦੇਹਧਾਰੀਆਂ ਦੀ ਕਿਤੇ ਨਾ ਕਿਤੇ ਕੋਸ਼ਿਸ਼ ਹੋਵੇ ਵੀ ਇਹਨਾਂ ਦੀ ਮੈਂਟੈਲਿਟੀ ਇੱਦਾਂ ਦੀ ਬਣਾ ਦਿਓ ਵੀ ਚਲੋ ਜੀ ਫਿਰ ਕੀ ਹੋ ਗਿਆ ਜੇ ਗੁਟਕਾ ਪਾੜ ਗਿਆ, ਫਿਰ ਕੀ ਹੋ ਗਿਆ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਹਨੂੰ ਗਹਿਰਾਈ ਦੇ ਵਿੱਚ ਲੈਣਾ ਹੋਵੇਗਾ, ਕਿਉਂਕਿ ਅਸੀਂ ਇਹਨੂੰ ਇਸ਼ਟ ਮੰਨਦੇ ਹਾਂ, ਪ੍ਰਤੱਖ ਮੰਨਦੇ ਹਾਂ। ਮੈਂ ਤਾਂ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਕਹਿੰਦੇ ਪਾਰ ਬ੍ਰਹਮ ਦੇ ਪ੍ਰਤੱਖ ਸਰੂਪ ਸਤਿਗੁਰੂ ਗਿਆਨ ਧਿਆਨ ਅਤੇ ਮੋਖ ਦੇ ਦਾਤੇ ਨੇ। ਗਿਆਨ ਵੀ ਸਾਨੂੰ ਇੱਥੋਂ ਮਿਲਣਾ, ਮੋਖ ਵੀ ਇੱਥੋਂ ਮਿਲਣਾ, ਸਾਡੇ ਪ੍ਰਾਣਾਂ ਦੇ ਆਸਰੇ ਨੇ ਨੂੰ ਪ੍ਰੇਮਾ ਭਗਤੀ ਦੁਆਰਾ ਕਦੋਂ ਪ੍ਰਤੱਖ ਰੂਪ ਦੇ ਵਿੱਚ ਮੈਂ ਅਨੁਭਵ ਕਰ ਸਕਾਂਗਾ। ਦੂਰ ਬੈਠੇ ਨੇ ਪ੍ਰੇਮ ਭਗਤ ਪ੍ਰਤੱਛ ਪ੍ਰਾਣ ਪਤ ਗਿਆਨ ਧਿਆਨ ਜੀਵਨ ਪਦ ਲੇਖੋਂ, ਔਰ ਕਵਿਤਾ ਦੇ ਵਿੱਚ ਅੱਗੇ ਕੀ ਲਿਖਦੇ ਨੇ ਉਹ ਆਪਾਂ ਬਾਚਾਂਗੇ। ਇਹ ਦੋ ਸਵਈਏ ਭਾਈ ਗੁਰਦਾਸ ਜੀ ਨੇ ਆਪਣੀ ਅਵਸਥਾ ਦਾ ਜ਼ਿਕਰ ਕੀਤਾ, ਬਿਲਕੁਲ ਕਲੀਅਰ ਹੁੰਦਾ ਵੀ ਗੁਰੂ ਦੇ ਬਹੁਤ ਨੇੜੇ ਉਹਨੇ। ਗੁਰੂ ਕਿਰਪਾ ਕਰਨ ਇਹ ਸਾਡੇ ਅੰਦਰ ਵੀ ਇੱਦਾਂ ਦੀ ਭਾਵਨਾ ਬਣੇ, ਅਸੀਂ ਵੀ ਗੁਰੂ ਨੂੰ ਇਸ ਐਂਗਲ ਤੋਂ, ਇਸ ਦ੍ਰਿਸ਼ਟੀ ਤੋਂ ਵੇਖ ਸਕੀਏ, ਫਿਰ ਸਾਡੇ ਵੀ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਹਮੇਲੇ। ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਮਾਫੀ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ ਜੋ ਸਿਮਰੈ ਸੋ ਜੀਵੈ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਸ਼੍ਰੀ ਪੌਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਹੁਣ ਭਾਈ ਗੁਰਦਿਆਲ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਬਠਿੰਡੇ ਦੀਆਂ ਸੰਗਤਾਂ ਵੱਲੋਂ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ ਸਵੇਰੇ 9:15 ਭੋਗ ਪਾਏ ਜਾਣਗੇ ਅਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਗੁਰੂ ਸਾਹਿਬ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਨੇ 1705 ਨੂੰ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੁੰਦੀ ਹੈ। ਉਸ ਦਿਹਾੜੇ ਦੇ ਸੰਬੰਧ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜੀ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਹੁਣ ਆਰੰਭ ਹੋਣ ਲੱਗੇ ਹਨ। ਹਮ ਕਰ ਸਾਜਣ ਆਏ, ਸੱਚ ਹੈ ਮੇਲ ਮਿਲਾਏ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਆਨੰਦ ਕਾਰਜ ਦੀ ਆਰੰਭਤਾ ਹੋਣ ਲੱਗੀ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਇਹ ਸ਼ਬਦ ਸਾਪਾ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਹੋਵੇਗੀ।

ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇ ਸਾਹੋ, ਜਿਸ ਪਾਸ

ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭੱਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਵਾਲੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ।

स्वामी सर्ब रहया पर पूरे अंतर बाहर हर प्रभ एको।

ਮੱਥਾ ਟੇਕ ਲਓ। ਹਰ ਤੀਜੜੀ ਲਾਭ ਮਨ ਚੋ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ।

ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਨੂੰ ਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਤਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ

ਆਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਗੁਰਮਿੰਦਰ ਸਿੰਘ ਜੀ ਸਮਰਾ, ਪਿਤਾ ਸਰਦਾਰ ਹਰਵਿੰਦਰ ਸਿੰਘ ਸਮਰਾ ਅਤੇ ਮਾਤਾ ਦਲਜੀਤ ਕੌਰ ਜੀ ਸਮਰਾ, ਲੜਕੀ ਬੀਬਾ ਗੁਰਪ੍ਰੀਤ ਕੌਰ ਖਹਿਰਾ, ਸਪੁੱਤਰੀ ਸਰਦਾਰ ਹਰਜੀਤ ਸਿੰਘ ਖਹਿਰਾ ਅਤੇ ਮਾਤਾ ਸੁਖਵਿੰਦਰ ਕੌਰ ਜੀ ਖਹਿਰਾ, ਦਾਤਾ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾ ਬਖਸ਼ਣੀਆਂ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਜੀ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ।

ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਧਾਰ ਜੀ ਅਰੇ ਇੱਕ ਟੇਕ ਤੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਪਿਤਾ ਜੀ ਨੇ ਹੁਕਮਨਾਮਾ ਬਖਸ਼ਿਆ ਹੈ, ਸੁਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਪਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਸੋ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਾਡੇ ਸਾਬਕਾ ਪ੍ਰਧਾਨ ਜੀ, ਮੈਂਬਰ ਆਫ ਪਾਰਲੀਮੈਂਟ ਭਾਈ ਅਮਨਪ੍ਰੀਤ ਸਿੰਘ ਜੀ ਗਿੱਲ, ਉਹ ਸੰਗਤਾਂ ਨਾਲ 2 ਮਿੰਟ ਵਾਸਤੇ ਬਚਨ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਹਿਰਾ ਪਰਿਵਾਰ ਅਤੇ ਸਮਰ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ ਧੁਰੇ ਪਿਆ ਸੰਯੋਗ ਦੇ ਮਹਾਂਵਾਕਾਂ ਅਨੁਸਾਰ ਅੱਜ ਸਾਡੀ ਪਿਆਰੀ ਬੇਟੀ ਗੁਰਪ੍ਰੀਤ ਕੌਰ ਅਤੇ ਗੁਰਮਿੰਦਰ ਸਿੰਘ ਜੀ ਦੇ ਆਨੰਦ ਕਾਰਜ ਹੋਏ ਆ। ਦੋਨਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਨਾਲ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕੀਤੀ ਜੋ ਸਾਰੇ ਕਾਰਜ ਸਤਿਗੁਰ ਦੀ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਨਾਲ ਦੀ ਨਾਲ ਧੰਨਵਾਦ ਸਾਡੇ ਗ੍ਰੰਥੀ ਸਾਹਿਬਾਨ ਪਰਮਜੀਤ ਸਿੰਘ ਜੀ ਅਤੇ ਗਿਆਨੀ ਰਣਜੀਤ ਸਿੰਘ ਹੋਰਾਂ ਦਾ ਅਤੇ ਖਡੂਰ ਸਾਹਿਬ ਵਾਲੇ ਕੀਰਤਨੀ ਜਥੇ ਦਾ ਜਿਨ੍ਹਾਂ ਨੇ ਗੁਰਬਾਣੀ ਜਸ ਗਾਇਨ ਕੀਤਾ। ਟੂਡੇ ਇਜ਼ ਅ ਵੈਰੀ ਸਪੈਸ਼ਲ ਡੇ ਐਸ ਵੀ ਸੈਲੀਬ੍ਰੇਟ ਦਾ ਯੂਨੀਅਨ ਆਫ ਟੂ ਵੰਡਰਫੁਲ ਪੀਪਲ, ਗੁਰਪ੍ਰੀਤ ਕੌਰ ਐਂਡ ਗੁਰਮਿੰਦਰ ਸਿੰਘ। ਸਿਰਫ ਦੋ ਜਾਣਿਆਂ ਦਾ ਹੀ ਅੱਜ ਮੇਲ ਨਹੀਂ, ਅੱਜ ਦੋ ਪਰਿਵਾਰਾਂ ਦਾ, ਸਮਰਾ ਪਰਿਵਾਰ ਅਤੇ ਖਹਿਰੇ ਪਰਿਵਾਰ ਦਾ ਮੇਲ ਹੈ। ਸੋ ਅਗੇਨ ਬਹੁਤ ਬਹੁਤ ਲਾਈਕ ਟੂ ਵਿਸ਼ ਬੋਥ ਆਫ ਯੂ ਲਾਈਫ ਟਾਈਮ ਹੈਪੀਨੈਸ ਅਤੇ ਮੈਨੀ ਮੈਨੀ ਬਲੈਸਿੰਗਸ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਤੁਹਾਨੂੰ ਰੱਖੇ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਆਪਦੇ ਪਰਿਵਾਰ ਦੇ ਬੱਚੇ ਤੋਂ ਸਾਡੇ ਯੰਗ ਪ੍ਰੋਫੈਸ਼ਨਲ, ਉਹਨਾਂ ਨੇ ਆਪਦੀ ਨਵੀਂ ਲਾਈਫ ਦਾ ਇੱਕ ਨਵਾਂ ਚੈਪਟਰ ਸਟਾਰਟ ਕੀਤਾ। ਇਹੀ ਸਾਡੀਆਂ ਕਾਮਯਾਬੀਆਂ ਵਾ ਇੱਥੇ ਆ ਕੇ, ਜਦੋਂ ਅਸੀਂ ਐਸੇ ਇਮੀਗ੍ਰੈਂਟ ਫੈਮਿਲੀ ਆਉਂਦੀ, ਸਾਡੇ ਯੰਗ ਪ੍ਰੋਫੈਸ਼ਨਲ ਸਾਨੂੰ ਲੀਡ ਕਰ ਰਹੇ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਜਦੋਂ ਖਹਿਰਾ ਪਰਿਵਾਰ ਦੀ ਗੱਲ ਕਰਦੇ ਹਾਂ, ਸਾਡਾ ਆਪਦਾ ਪੰਥਕ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਕੈਲਰੀ ਦੇ ਵਿੱਚ ਰਹਿ ਰਿਹਾ। ਭਾਈ ਹਰਜੀਤ ਸਿੰਘ ਜੀ ਖਹਿਰਾ ਜੋ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੈਜ਼ੀਡੈਂਟ ਦੀ ਸੇਵਾ ਵੀ ਕਰਕੇ ਗਏ ਆ, ਕਈ ਵਾਰ ਸੇਵਾ ਵਿੱਚ ਆਏ। ਜਦੋਂ ਮੈਨੂੰ ਸੇਵਾ ਦਾ ਮੌਕਾ ਮਿਲਿਆ 7 ਸਾਲ ਪਹਿਲਾਂ ਇੱਥੇ, ਤਾਂ ਮੇਰੇ ਨਾਲ ਵੀ ਐਸੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਆਏ ਅਤੇ ਹਮੇਸ਼ਾ ਮੈਨੂੰ ਜਦੋਂ ਲੋੜ ਪੈਂਦੀ ਸੀ ਕੋਈ ਚੰਗੀ ਸਲਾਹ, ਹਮੇਸ਼ਾ ਨਾਲ ਸਾਡੇ ਖੜ੍ਹੇ ਅਤੇ ਸਾਰੀ ਹੀ ਟੀਮ ਨੇ ਸਾਡੀ ਨੇ ਬਹੁਤ ਸੋਹਣੇ ਕਾਰਜ ਕੀਤੇ, ਕਿਉਂਕਿ ਭਾਈ ਸਾਹਿਬ ਹੋਰਾਂ ਦਾ ਸਾਥ ਸੀ ਨਾਲ। ਸਾਰਾ ਹੀ ਪਰਿਵਾਰ ਸ਼ਹੀਦੀ ਪਰਿਵਾਰ ਆ, ਪੰਥਕ ਪਰਿਵਾਰ ਆ, ਹਮੇਸ਼ਾ ਲੰਮੇ ਸਮੇਂ ਤੋਂ ਕੈਲਗਰੀ ਦੇ ਵਿੱਚ ਟੂਰਨਾਮੈਂਟ 'ਚ ਆਏ, ਗੁਰਦੁਆਰਾ ਸਾਹਿਬ ਨੂੰ ਜਾਂ ਕਮਿਊਨਿਟੀ ਨੂੰ ਕਦੇ ਵੀ ਜ਼ਰੂਰਤ ਪਈ ਹਮੇਸ਼ਾ ਅੱਗੇ ਆ ਕੇ ਪਰਿਵਾਰ ਖੜ੍ਹਦਾ। ਖਾਸ ਕਰਕੇ ਪਰਿਵਾਰ ਵੱਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਮੈਂਬਰ ਆਫ ਪਾਰਲੀਮੈਂਟ ਸੁੱਖ ਧਾਲੀਵਾਲ ਜੋ ਸਰੀ ਤੋਂ ਨੇ, ਉਹ ਕੁਝ ਰੋਜ਼ ਪਹਿਲਾਂ ਇੱਥੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਣ ਲਈ ਆਏ, ਅੱਜ ਉਹ ਕੁਛ ਰੁਝੇਵੇ ਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਉਹਨਾਂ ਦੇ ਬ੍ਰਦਰ ਗੁਰਜੀਤ ਸਿੰਘ ਧਾਲੀਵਾਲ ਜੋ ਸਪੈਸ਼ਲ USA ਤੋਂ ਇੱਥੇ ਪਹੁੰਚੇ ਆ, ਉਹਨਾਂ ਦਾ ਵੀ ਇੱਥੇ ਆਇਆਂ ਦਾ ਨਿੱਘਾ ਸਵਾਗਤ ਅਤੇ ਉਹਨਾਂ ਦਾ ਧੰਨਵਾਦ ਆ। ਨਾਲ ਦੀ ਨਾਲ ਹਰਸ਼ ਇੰਦਰ ਸਿੰਘ ਢਿੱਲੋਂ ਜੋ ਸਪੈਸ਼ਲ ਪੰਜਾਬ ਤੋਂ ਇੱਥੇ ਪਹੁੰਚਿਆ, ਉਹਨਾਂ ਦਾ ਵੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਤਾਂ ਜੋ ਤੁਸੀਂ ਪਰਿਵਾਰ ਨੂੰ ਆਪਣਾ ਇੰਨੀ ਦੂਰੋਂ ਚੱਲ ਕੇ ਇੰਨਾ ਸਮਾਂ ਦਿੱਤਾ। ਹੋਰ ਜੋ BC ਤੋਂ ਸੰਗਤਾਂ, ਸਾਡੇ ਸਤਿਕਾਰਯੋਗ ਬਲਜਿੰਦਰ ਸਿੰਘ ਜੀ ਖਹਿਰਾ ਸਾਹਿਬ ਜੋ ਦਸਮੇਸ਼ ਦਰਬਾਰ ਦੇ ਸੈਕਟਰੀ ਨੇ, ਉੱਥੇ ਵੀ ਬਹੁਤ ਸੋਹਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹ ਇੱਥੇ ਪਹੁੰਚੇ ਨੇ। ਭੁਪਿੰਦਰ ਸਿੰਘ ਜੀ ਉਹ ਵੀ ਦਸਮੇਸ਼ ਦਰਬਾਰ ਸਰੀ BC ਤੋਂ, ਸਰੀ ਤੋਂ ਅਤੇ ਕੈਨੇਡਾ ਅਤੇ US ਅਤੇ ਇੰਡੀਆ ਜਿੱਥੋਂ ਜਿੱਥੋਂ ਵੀ ਸਾਰੇ ਚੱਲ ਕੇ, ਸਭ ਦਾ ਹੀ ਆਪ ਕੈਲਗਰੀ ਵਾਲਿਆਂ ਦਾ ਵੀ ਇੱਥੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਮੈਂ ਇੱਥੇ ਜਦੋਂ ਦੇਖ ਰਿਹਾ ਵਾਂ, ਸਾਡੇ ਸਤਿਕਾਰ ਜੋ ਕੈਲਗਰੀ ਦੀਆਂ ਸ਼ਖਸੀਅਤਾਂ ਵੀ ਇੱਥੇ ਬੈਠੀਆਂ ਨੇ, ਸਾਡੇ ਫਾਰਮਰ ਪ੍ਰੈਜੀਡੈਂਟ ਸਾਹਿਬ ਬਲਜਿੰਦਰ ਸਿੰਘ ਜੀ ਗਿੱਲ, ਸਾਡੇ ਫਾਰਮਰ ਪ੍ਰੈਜੀਡੈਂਟ ਗੁਰਦੁਆਰਾ ਸਾਹਿਬ ਦੇ ਜਗਤਾਰ ਸਿੰਘ ਜੀ ਸਿੱਧੂ, ਰਣਵੀਰ ਸਿੰਘ ਪਰਮਾਰ ਪਹਿਲੋਂ ਉੱਥੋਂ ਹੋ ਕੇ ਗਏ ਨੇ, ਸਭ ਦਾ ਹੀ ਇੱਥੇ ਪਹੁੰਚਣ ਦੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕੋਂ 'ਤੇ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਾਹਿਬਾਨ ਅੱਗੇ ਤੋਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਹੁਣ ਗੁਰੂ ਘਰ ਵੱਲੋਂ ਲੜਕੇ ਲੜਕੀ ਨੂੰ ਬਾਬਾ ਜੀ ਰਣਜੀਤ ਸਿੰਘ ਜੀ ਸਰੂਪਾ ਦੇਣਗੇ। ਉਸ ਤੋਂ ਬਾਅਦ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਆਪ ਸੰਗਤਾਂ ਨੂੰ ਇੱਕ ਕਵਿਤਾ ਸਰਵਣ ਕਰਾਉਣਗੇ ਵਿਆਹ ਦੇ ਸੰਬੰਧ ਵਿੱਚ। ਆਓ ਬੜੇ ਪਿਆਰ ਦੇ ਨਾਲ ਨਾਲੇ ਕਵਿਤਾ ਸਰਵਣ ਕਰੀਏ ਜੀ। ਬੋਲੇ ਸੋ ਨਿਹਾਲ
2: ਜੁਗੋ ਜੁਗ ਅਟਲ, ਬੋਲੇ ਸੋ ਨਿਹਾਲ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹਾਂ ਦੀ ਜਾਗਤ ਜੋਤ, ਸਾਹਿਬ ਕਮਾਲ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ, ਸਮਰਾ ਪਰਿਵਾਰ ਅਤੇ ਖਹਿਰਾ ਪਰਿਵਾਰ ਦੀ ਇਸ ਖੁਸ਼ੀ ਵਿੱਚ ਸ਼ਰੀਕ ਹੋਣ ਲਈ, ਖੁਸ਼ੀ ਨੂੰ ਚਾਰ ਚੰਨ ਲਾਉਣ ਲਈ ਇਕੱਤਰ ਹੋਈ ਸਤ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਆਦਰ ਸਹਿਤ ਆਨੰਦ ਕਾਰਜ ਵਿੱਚ ਆਨੰਦ ਕਾਰਜ ਦੀ ਮਰਿਆਦਾ ਨੂੰ ਸਰਵਣ ਕਰ ਰਹੇ ਸੀ। ਆਪ ਜੀ ਨੇ ਨਵਵਿਆਹੀ ਜੋੜੀ ਨੂੰ ਅਸੀਸਾਂ ਦਿੱਤੀਆਂ ਨੇ, ਦੋਨੋਂ ਪਰਿਵਾਰ ਵਧਾਈ ਦੇ ਪਾਤਰ ਨੇ। ਸਰਦਾਰ ਹਰਵਿੰਦਰ ਸਿੰਘ ਸਮਰਾ, ਬੀਬੀ ਦਲਜੀਤ ਕੌਰ ਸਮਰਾ ਉਹਨਾਂ ਦੇ ਫਰਜੰਦ, ਕਾਕਾ ਗੁਰਮਿੰਦਰ ਸਿੰਘ ਸਮਰਾ ਦਾ ਆਨੰਦ ਕਾਰਜ, ਸਰਦਾਰ ਹਰਜੀਤ ਸਿੰਘ ਖਹਿਰਾ ਅਤੇ ਬੀਬੀ ਸੁਖਵਿੰਦਰ ਕੌਰ ਖਹਿਰਾ ਦੀ ਬੇਟੀ ਬੀਬੀ ਗੁਰਪ੍ਰੀਤ ਕੌਰ ਦੇ ਨਾਲ ਗੁਰੂ ਚਰਨਾਂ ਵਿੱਚ ਹੋਇਆ ਹੈ। ਜਦੋਂ ਅਸੀਂ ਖਹਿਰਾ ਪਰਿਵਾਰ ਦੀ ਗੱਲ ਕਰਦੇ ਹਾਂ, ਖਹਿਰਾ ਪਰਿਵਾਰ ਇੱਕ ਐਸਾ ਪੰਥਕ ਪਰਿਵਾਰ ਹੈ ਜਿਸ ਪਰਿਵਾਰ ਦੇ ਇੱਕ ਮੈਂਬਰ ਨੇ ਸਰਦਾਰ ਹਰਜੀਤ ਸਿੰਘ ਹੋਰਾਂ ਦੇ ਭਰਾਤਾ ਸਰਦਾਰ ਬਲਵੀਰ ਸਿੰਘ ਖਹਿਰਾ ਨੇ ਸਿੱਖ ਸੰਘਰਸ਼ ਵਿੱਚ ਆਪਣੀ ਕੁਰਬਾਨੀ ਦਿੱਤੀ ਅਤੇ ਵੱਡੀ ਗੱਲ ਕੈਨੇਡਾ ਵਿੱਚ ਸਿੱਖ ਸਨ, ਇੱਥੋਂ ਜਾ ਕੇ ਪੰਜਾਬ ਵਿੱਚ ਸੰਘਰਸ਼ ਲੜਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ। ਇਹ ਕੋਈ ਛੋਟੀ ਗੱਲ ਨਹੀਂ। ਇਸ ਸ਼ਹਾਦਤ ਨੇ ਜਿੱਥੇ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ, ਉੱਥੇ ਸਮੁੱਚਾ ਖਹਿਰਾ ਪਰਿਵਾਰ ਦਾ ਕੱਦ ਪੰਥਕ ਪਿੜ ਵਿੱਚ ਹੋਰ ਵੀ ਉੱਚਾ ਕਰ ਦਿੱਤਾ। ਹੁਣ ਇਹ ਪਰਿਵਾਰ ਇਕੱਲੀ ਕੈਲਗਰੀ ਦਾ ਸਤਿਕਾਰਤ ਪਰਿਵਾਰ ਨਹੀਂ, ਸਗੋਂ ਸਮੁੱਚੀ ਕੌਮ ਦਾ ਆਪਣਾ ਮਾਣ ਮੱਤਾ ਪੰਥਕ ਪਰਿਵਾਰ ਹੈ। ਸੋ ਸਮਰਾ ਪਰਿਵਾਰ ਸਰਦਾਰ ਹਰਵਿੰਦਰ ਸਿੰਘ ਹੋਰੀ ਇਸ ਗੱਲੋਂ ਵਧਾਈ ਦੇ ਪਾਤਰ ਨੇ ਕਿ ਉਹਨਾਂ ਦਾ ਨਾਤਾ ਇਸ ਪੰਥਕ ਪਰਿਵਾਰ ਦੇ ਨਾਲ ਜੁੜਿਆ। ਦੋਨਾਂ ਪਰਿਵਾਰਾਂ ਨੂੰ ਬੱਚਿਆਂ ਦੇ ਵਿਆਹ ਦੀ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ। ਆਓ, ਸਮਾਂ ਬੜਾ ਸੀਮਿਤ ਹੈ, ਢਾਡੀ ਜਥੇ ਨੇ ਨਵੀਂ ਵਿਆਹੀ ਜੋੜੀ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਬੜੀਆਂ ਅਰਦਾਸਾਂ ਕਰਦੇ ਹਾਂ, ਪਰ ਅੱਜ ਦੀਆਂ ਅਰਦਾਸਾਂ ਇਸ ਨਵੀਂ ਵਿਆਹੀ ਜੋੜੀ ਦੇ ਗ੍ਰਸਥ ਜੀਵਨ ਦੀ ਸ਼ੁਰੂਆਤ ਤੇ ਜਿਹੜੀ ਅਰਦਾਸ ਅਸੀਂ ਕਰ ਰਹੇ ਹਾਂ, ਭਾਈ ਸਾਹਿਬ ਹੋਰਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਤਾਂ ਪਹਿਲਾਂ ਵੀ ਕਰ ਦਿੱਤੀ, ਤੁਹਾਡੇ ਮਨਾਂ ਵਿੱਚ ਸਵਾਲ ਆਏਗਾ, ਪਰ ਢਾਡੀ ਵਨਗੀ ਦੁਆਰਾ ਸਤਿਗੁਰੂ

ਇੱਕ ਵਾਰ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਗੁਰੂ ਰਹਿਮਤ ਕਰੇ, ਦੋਨੋਂ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣ। ਆਓ ਹੁਣ ਇੱਕ ਖਾਸ ਬੇਨਤੀ ਹੈ ਕਿ ਜੋ ਸ਼ਗਨ

0: ਦਾ ਪ੍ਰੋਗਰਾਮ ਹੈ ਬਾਹਰ ਟੈਂਟ ਵਿਚ ਹੋਵੇਗਾ, ਸਾਰੀ ਸੰਗਤ ਦਾ, ਆਏ ਹੋਏ ਸੱਜਣਾ ਮਿੱਤਰਾਂ ਦਾ, ਸਰਦਾਰ ਹਰਜੀਤ ਸਿੰਘ ਖਹਿਰਾ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਢਾਡੀ ਵਾਰ ਸਰਵਣ ਕਰਾ ਰਹੇ ਸਨ ਗਿਆਨੀ ਜਗਦੇਵ ਸਿੰਘ ਜੀ ਜਾਚਕ ਅਤੇ ਉਹਨਾਂ ਦਾ ਜਥਾ, ਬਹੁਤ ਬਹੁਤ ਧੰਨਵਾਦ। ਹੁਣ ਇੱਥੇ ਸਮਾਪਤੀ ਹੈ, ਜੋ ਸ਼ਗਨ ਦੀ ਰਸਮ ਹੈ ਬਾਹਰ ਟੈਂਟ ਵਿੱਚ ਹੋਣੀ ਹੈ ਅਤੇ ਉੱਥੇ ਤੁਸੀਂ ਲੰਗਰ ਛਕਣਾ ਹੈ, ਬੇਨਤੀ ਪ੍ਰਵਾਨ ਕਰਨੀ। ਦੂਸਰੀ ਬੇਨਤੀ, ਆਪਾਂ ਗੱਲਾਂ ਨਹੀਂ ਕਰਨੀਆਂ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਸੋ ਪਲੀਜ਼ ਗੱਲਾਂ ਨਹੀਂ ਕਰਨੀਆਂ, ਆਪਾਂ ਬਾਹਰ ਜਾ ਕੇ ਗੱਲਾਂ ਕਰ ਸਕਦੇ ਹਾਂ। ਬੜਾ ਵਧੀਆ ਮੌਸਮ ਹੈ, ਆਓ ਹੁਣ ਢਾਡੀ ਵਾਰਾਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬ ਕਮਾਲ ਗਰੀਬ ਨਿਵਾਜ ਦਾ ਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੜੇ ਅਦਬ ਸਹਿਤ ਜੁੜ ਬੈਠੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਜੀ ਨੇ ਢਾਡੀ ਜਥੇ ਪਾਸੋਂ ਮੰਗਲਾਚਰਨ ਦੇ ਰੂਪ ਵਿੱਚ ਸਰਵਣ ਕੀਤਾ ਕਿ ਇਹ ਮਨੁੱਖ ਉਸ ਪ੍ਰਭੂ ਦਾ ਨਾਮ ਧਿਆ ਇਸ ਨਾਮ ਨੂੰ ਜਪਣ ਨਾਲ ਧਿਆਉਣ ਨਾਲ ਤੈਨੂੰ ਸੁੱਖ ਹਾਸਲ ਹੋਵੇਗਾ। ਸੰਸਾਰ ਅੰਦਰ ਹਰ ਇੱਕ ਮਨੁੱਖ ਸੁੱਖ ਚਾਹੁੰਦਾ ਹੈ, ਪਰ ਸੁੱਖ ਮਿਲਦਾ ਕਿੱਥੋਂ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਰੱਬ ਦੀ ਸ਼ਰਨ ਵਿੱਚ ਆਇਆ ਸੁੱਖ ਪ੍ਰਾਪਤ ਹੁੰਦਾ, ਰੱਬ ਦਾ ਨਾਮ ਜਪਣ ਨਾਲ ਸੁੱਖ ਹਾਸਲ ਹੁੰਦਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਰੱਬ ਦੇ ਗੁਣ ਗਾਉਣ ਵਿੱਚ ਨਾਮ ਜਪਣ ਵਿੱਚ ਸੁੱਖ ਹੈ। ਫਿਰ ਆਓ ਸਤਸੰਗਤ, ਆਪਾਂ ਸਾਰੇ ਗੁਰੂ ਦਰਬਾਰ ਵਿੱਚੋਂ ਸੁੱਖ ਮੰਗਣ ਲਈ ਸੁੱਖ ਲੈਣ ਲਈ ਆਏ ਹਾਂ। ਗੱਜ ਵੱਜ ਕੇ ਫਤਿਹ ਬੁਲਾਓਗੇ ਤੇ ਜ਼ੁਬਾਨ ਵਿੱਚੋਂ ਸਿਮਰਨ ਨਿਕਲ ਹੋਵੇਗਾ। ਸਿਮਰਨ ਸੁੱਖ ਦਿੰਦਾ, ਕੋਈ ਵੀ ਮਾਈ ਭਾਈ ਕੋਈ ਵੀ ਰਸਨਾ ਐਸਾ ਐਸੀ ਨਾ ਹੋਵੇ ਜਿਹੜੀ ਫਤਿਹ ਬੁਲਾਉਣ ਤੋਂ ਵਾਂਝੀ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਇਸ ਦਰਬਾਰ ਅੰਦਰ ਮਨੁੱਖ ਸੁੱਖ ਸਕੂਨ ਸ਼ਾਂਤੀ ਦੇਹ ਅਰੋਗਤਾ ਤੰਦਰੁਸਤੀ ਮੰਗਣ ਲਈ ਆਉਂਦਾ। ਸਤਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਮੰਗਣ ਵਾਲਾ ਆਪਣੇ ਮਾਲਕ ਪਾਸੋਂ ਜੇ ਕੁਝ ਵੀ ਮੰਗਦਾ ਉਹਨੂੰ ਪ੍ਰਾਪਤ ਹੁੰਦਾ। ਹੁਣ ਆਪਾਂ ਸਾਰੇ ਮੰਗਦੇ ਹਾਂ, ਪਰ ਅਸੀਂ ਮੰਗਦੇ ਕੀ ਹਾਂ? ਇਹ ਬਹੁਤ ਵੱਡਾ ਸਵਾਲ ਹੈ। ਜੋ ਕੁਝ ਅਸੀਂ ਮੰਗਦੇ ਹਾਂ ਕਈ ਵਾਰ ਸਾਨੂੰ ਨਹੀਂ ਵੀ ਮਿਲਦਾ, ਤੇ ਕਈ ਵਾਰ ਬੰਦੇ ਦੇ ਮਨ ਵਿੱਚ ਖਿਆਲ ਆ ਜਾਂਦਾ ਮੈਂ ਅਰਦਾਸ ਕੀਤੀ, ਅਰਦਾਸ ਪ੍ਰਵਾਨ ਨਹੀਂ ਹੋਈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਤਾਂ ਇਹ ਬਚਨ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਖਿਆਲ ਬੰਦੇ ਦੇ ਮਨ ਵਿੱਚ ਆ ਜਾਣਾ ਸੁਭਾਵਿਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮਾਲਕ ਦਾ ਠਾਕੁਰ ਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਹੈ। ਉਹ ਮੰਗਣ ਵਾਲੇ ਨੂੰ ਹਰ ਇੱਕ ਸ਼ੈ ਦਿੰਦਾ, ਪਰ ਇੱਕ ਹੋਰ ਸ਼ਰਤ ਹੈ। ਮੰਗਣ ਵਾਲਾ ਕੌਣ ਹੈ? ਮੰਗਣ ਵਾਲਾ ਕਿਸ ਹੈਸੀਅਤ ਵਿੱਚ ਆਇਆ? ਜਦੋਂ ਅਸੀਂ ਪੂਰਾ ਸ਼ਬਦ ਪੜ੍ਹਦੇ ਹਾਂ ਤੇ ਸਤਿਗੁਰੂ ਪੰਚਮ ਗੁਰਦੇਵ ਫਰਮਾਉਂਦੇ ਨੇ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੈ, ਦਇਆਲ ਪੁਰਖ ਬਖਸ਼ੰਦ। ਹੁਣ ਇਹਦੇ ਵਿੱਚ ਰਹਾਓ ਵਾਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹਰ ਜਨ ਰਾਖੇ ਗੁਰ ਗੋਬਿੰਦ। ਉਹ ਗੁਰੂ, ਉਹ ਪਰਮਾਤਮਾ ਰਖਵਾਲਾ ਕਿਹਦਾ ਬਣਦਾ? ਜਿਹੜੇ ਉਹਦੇ ਬਣ ਜਾਂਦੇ ਨੇ ਹਰ ਜਨ, ਹਰੀ ਦੇ ਸੇਵਕ। ਸੇਵਕ ਦੀ ਡੈਫੀਨੇਸ਼ਨ ਕੀ ਹੈ? ਸੇਵਕ ਕਿਸ ਨੂੰ ਕਹਿੰਦੇ ਨੇ? ਸੇਵਕ ਆਪਣੇ ਆਪ ਨੂੰ ਹਰ ਕੋਈ ਕਹਾਉਂਦਾ, ਪਰ ਸਤਸੰਗਤ ਬੰਦਾ ਕਈ ਵਾਰ ਆਪਣੇ ਮਨ ਦੀ ਸਿੱਖੀ ਕਮਾਉਂਦਾ, ਕਿਉਂਕਿ ਦੋ ਚੀਜ਼ਾਂ ਨੇ ਨਾ। ਗੁਰਮਤ ਵਿੱਚ ਮਨ ਨੂੰ ਮਾਰਨ ਦੀ ਗੱਲ ਹੈ, ਮਨ ਦੇ ਪਿੱਛੇ ਨਹੀਂ ਲੱਗਣਾ, ਪਰ ਬੰਦਾ ਆਮ ਤੌਰ ਤੇ ਮਨ ਦੇ ਪਿੱਛੇ ਲੱਗ ਜਾਂਦਾ। ਜਿੰਨਾ ਚਿਰ ਬੰਦਾ ਮਨ ਦੇ ਪਿੱਛੇ ਹੈ ਉਹ ਗੁਰੂ ਵਾਲਾ ਨਹੀਂ ਕਹਾ ਸਕਦਾ। ਬੰਦਾ ਜਦੋਂ ਆਪਣਾ ਆਪਾ ਭਾਵ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਵੇ, ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦਾ ਮੰਨ ਲਵੇ, ਗੱਲੀ ਬਾਤੀ ਨਹੀਂ, ਜਿੱਥੇ ਗੁਰੂ ਦੀ ਗੱਲ ਹੋਵੇ ਉੱਥੇ ਫਿਰ ਇਹ ਨਾ ਸੋਚੇ ਘਾਟਾ ਪਵੇਗਾ, ਇੰਨੀ ਮਾਇਆ ਮੈਂ ਕਿਵੇਂ ਦੇ ਦਿਆਂ, ਉੱਥੇ ਸਾਰਾ ਕੁਝ ਗੁਰੂ ਲਈ ਲੁਟਾ ਦਿੰਦਾ। ਗੁਰੂ ਜੋ ਕੁਝ ਮਨ ਕਰਕੇ ਸੇਵਕ ਨੂੰ ਕਰਨ ਲਈ ਕਹਿੰਦਾ, ਤਨ ਕਰਕੇ ਜੋ ਕੁਝ ਕਰਨ ਲਈ ਕਹਿੰਦਾ ਸੇਵਕ ਉਹ ਕਰਦਾ। ਇੱਕ ਹੋਰ ਪੰਕਤੀ ਵੀ ਹੈ ਨਾ,
ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਗੁਰੂ ਦੇ ਕੋਲੇ ਵੇਚ ਦਿੰਦਾ ਉਹਦੇ ਕਾਰਜ ਰਾਸ ਹੁੰਦੇ ਨੇ। ਅਸੀਂ ਕਹਿੰਦੇ ਸਾਡੇ ਕਾਰਜ ਰਾਸ ਨਹੀਂ ਹੋਏ, ਸਾਡੀ ਅਰਦਾਸ ਪ੍ਰਵਾਨ ਨਹੀਂ ਹੋਈ। ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ। ਜਿਹੜੀ ਚੀਜ਼ ਵੇਚ ਦਈਏ ਉਹਦੇ ਉੱਪਰ ਸਾਡਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ, ਹਾਲਾਂਕਿ ਪਹਿਲਾਂ ਉਹ ਚੀਜ਼ ਸਾਡੀ ਹੁੰਦੀ ਹੈ। ਪਰ ਜਦੋਂ ਕਿਸੇ ਨੂੰ ਵੇਚ ਦਿੱਤੀ, ਭਾਵੇਂ ਉਹ ਕੋਈ ਵੀ ਚੀਜ਼ ਹੋਵੇ, ਕੋਈ ਪ੍ਰੋਪਰਟੀ ਹੋਵੇ, ਕੋਈ ਮਕਾਨ ਹੋਵੇ, ਕੋਈ ਕਾਰ ਗੱਡੀ ਹੋਵੇ, ਜਿਹੜੀ ਚੀਜ਼ ਅਸੀਂ ਦੂਜੇ ਨੂੰ ਵੇਚ ਦਿੱਤੀ ਉਹਦੇ ਉੱਪਰ ਸਾਡਾ ਅਧਿਕਾਰ ਨਹੀਂ ਰਿਹਾ, ਉਹ ਸਾਡੀ ਨਹੀਂ, ਉਹ ਹੁਣ ਵੇਚਣ ਵਾਲੇ ਨੂੰ ਜਿਹਨੂੰ ਵੇਚੀ ਹੈ ਨਾ, ਜਿਹਨੇ ਖਰੀਦੀ ਹੈ ਉਹਦੀ ਬਣ ਜਾਂਦੀ ਹੈ। ਅਸੀਂ ਮਨ ਗੁਰੂ ਨੂੰ ਵੇਚ ਦਿੰਦੇ ਹਾਂ ਪਰ ਫਿਰ ਮਨ ਉੱਪਰ ਆਪਣਾ ਅਧਿਕਾਰ ਸਮਝਦੇ ਹਾਂ, ਜੋ ਕੁਝ ਮਨ ਕਹਿੰਦਾ ਉਹਦੇ ਪਿੱਛੇ ਤੁਰਦੇ ਹਾਂ, ਫਿਰ ਕਾਰਜ ਕਿਵੇਂ ਰਾਸ ਹੋਣ। ਬਸ ਇਹੀ ਓ ਕਹਾਣੀ ਹੈ। ਅਸੀਂ ਮਨ ਦੇ ਉੱਪਰ ਆਪਣਾ ਹੱਕ ਸਮਝਦੇ ਹਾਂ, ਅਸੀਂ ਆਪਣਾ ਤਨ ਮਨ ਧਨ ਗੁਰੂ ਦਾ ਨਹੀਂ ਆਪਣਾ ਸਮਝਦੇ ਹਾਂ। ਬਸ ਇੱਥੇ ਕਹਾਣੀ ਆ ਕੇ ਦੁਬਧਾ ਵਿੱਚ ਬੰਦਾ ਪੈ ਜਾਂਦਾ ਵੀ ਕਿਉਂ, ਕਾਰਨ ਕੀ, ਮੇਰੀ ਘਾਲਣਾ, ਮੇਰੀ ਸੇਵਾ ਸਫਲ ਕਿਉਂ ਨਹੀਂ ਹੋਈ। ਕਾਰਨ ਇਹੀ ਹੋ ਹੈ ਕਿ ਅਸੀਂ ਹਾਲੇ ਸੇਵਕ ਨਹੀਂ ਬਣੇ, ਕਿਉਂਕਿ ਜਿਹੜਾ ਸੇਵਕ ਬਣ ਜਾਂਦਾ, ਮਹਾਰਾਜ ਕਹਿੰਦੇ ਨੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੈ। ਜਿਹੜਾ ਸੇਵਕ ਹੈ ਨਾ ਆਪਣੇ ਮਾਲਕ ਨੂੰ ਜੋ ਕੁਝ ਕਹਿੰਦਾ ਉਹ ਅਰਦਾਸ ਕਰਦਾ, ਉਸੇ ਵਕਤ ਅਰਦਾਸ ਪੂਰੀ ਹੁੰਦੀ ਹੈ ਉਸੇ ਵਕਤ। ਇਹਦਾ ਮਤਲਬ ਜੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਕਮੀ ਕਿਤੇ ਨਾ ਕਿਤੇ ਸਾਡੇ ਵਿੱਚ ਹੈ। ਗੁਰੂ ਦੇ ਭੰਡਾਰਿਆਂ ਵਿੱਚ ਕੋਈ ਕਮੀ ਨਹੀਂ ਆਈ, ਗੁਰੂ ਦੀ ਰਹਿਮਤ ਵਿੱਚ ਕੋਈ ਕਮੀ ਨਹੀਂ ਆਈ, ਗੁਰੂ ਨੇ ਆਪਣੇ ਆਪਣਾ ਸੁਭਾਅ ਵੀ ਤਬਦੀਲ ਨਹੀਂ ਕੀਤਾ, ਉਹ ਤਾਂ ਹਮੇਸ਼ਾ ਹੀ ਆਦਿ ਤੋਂ ਹੀ ਦਾਤਾ ਹੈ। ਉਹਦੀਆਂ ਦਾਤਾਂ ਦੇ ਭੰਡਾਰੇ ਭਰੇ ਪਏ ਨੇ, ਲੈਣ ਵਾਲੇ ਲੈ ਕੇ ਖਰਚੀ ਜਾ ਰਹੇ ਨੇ, ਲੈਣ ਵਾਲੇ ਲੈ ਕੇ ਥੱਕ ਜਾਂਦੇ ਨੇ, ਉਹਨਾਂ ਦਾ ਸਰੀਰ ਖਤਮ ਹੋ ਜਾਂਦਾ, ਪਰ ਭੰਡਾਰੇ ਉਸੇ ਤਰ੍ਹਾਂ ਭਰੇ ਰਹਿੰਦੇ ਨੇ। ਦੇਂਦਾ ਦੇ ਲੈਂਦੇ ਥੱਕ ਪਾਹੇ, ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ। ਸੇਵਕ ਬਣਨਾ ਬਹੁਤ ਔਖਾ ਹੈ, ਜੇ ਜਦੋਂ ਬੰਦਾ ਸੇਵਕ ਬਣ ਜਾਏਗਾ ਨਾ, ਜਿਹੜੇ ਸੇਵਕ ਬਣ ਗਏ ਫਿਰ ਉਹ ਗੁਰੂ ਦੀ ਨਜ਼ਰ ਵਿੱਚ ਬਖਸ਼ਿਸ਼ ਦੇ ਰਹਿਮਤ ਦੇ ਪਾਤਰ ਬਣ ਗਏ। ਤੇ ਯਾਦ ਰੱਖਣਾ ਆਮ ਤੌਰ ਤੇ ਐਸਾ ਵੀ ਵਾਪਰਦਾ ਹੈ ਕਿ ਜਿਹੜਾ ਸੇਵਕ ਬਣ ਜਾਏ ਉਹਦੇ ਅੰਦਰ ਦੀਆਂ ਮੰਗਾਂ ਵੀ ਖਤਮ ਹੋ ਜਾਂਦੀਆਂ ਨੇ। ਤੇ ਸਾਧ ਸੰਗਤ, ਪਰ ਜੇ ਕੁਝ ਉਹ ਮੰਗਦਾ ਹੈ ਉਹਦਾ ਮਾਲਕ ਦਿੰਦਾ ਹੈ, ਤੇ ਬਿਨਾਂ ਮੰਗਿਆਂ ਵੀ ਉਹ ਦਾਤਾਂ ਦੇਣ ਵਾਲਾ ਦਾਤਾ ਹੈ। ਯਾਦ ਰੱਖਣਾ ਦਾਤੇ ਨੂੰ ਕਈ ਵਾਰ ਅਸੀਂ ਵੈਸੇ ਗੱਲ ਕਰਦੇ ਹਾਂ ਕਿ ਸਾਡੀ ਅਰਦਾਸ ਪੂਰੀ ਨਹੀਂ ਹੋਈ, ਜੇ ਅਸੀਂ ਹਾਲੇ ਉਸ ਸੇਵਕ ਦੀ ਪਰਿਭਾਸ਼ਾ ਉੱਪਰ ਵੀ ਖਰੇ ਨਹੀਂ ਉਤਰਦੇ, ਫਿਰ ਵੀ ਮਾਲਕ ਨੂੰ ਪਤਾ ਹੈ ਕਿ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਹੜੀ ਚੀਜ਼ ਦੀ ਲੋੜ ਨਹੀਂ। ਕਈ ਵਾਰ ਅਸੀਂ ਉਹ ਚੀਜ਼ ਮੰਗ ਲੈਂਦੇ ਹਾਂ ਜਿਹੜੀ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ, ਸਾਨੂੰ ਨਹੀਂ ਪਤਾ ਹੁੰਦਾ, ਪਰ ਦਾਤੇ ਨੂੰ ਪਤਾ ਹੈ ਕਿ ਇਹ ਚੀਜ਼ ਇਹਨੂੰ ਦੇਵਾਂਗੇ ਇਹਦੇ ਲਈ ਨੁਕਸਾਨਦਾਇਕ, ਇਹਨੂੰ ਹਾਲੇ ਨਹੀਂ ਦੇਣੀ। ਤੇ ਬੰਦੇ ਨੂੰ ਵੀ ਕਈ ਵਾਰ ਜੀਵਨ ਵਿੱਚ ਅਹਿਸਾਸ ਹੁੰਦਾ ਹੈ ਕਾਫੀ ਸਮਾਂ ਕਈ ਸਾਲ ਲੰਘ ਜਾਣ ਤੋਂ ਬਾਅਦ ਕਿ ਫਲਾਨੇ ਸਮੇਂ ਮੈਂ ਜਿਹੜੀ ਅਰਦਾਸ ਕੀਤੀ ਸੀ ਉਹ ਪੂਰੀ ਨਹੀਂ ਸੀ ਹੋਈ, ਬੇਸ਼ੱਕ ਮੈਂ ਗਿਲਾ ਕੀਤਾ ਸੀ ਕਿ ਗੁਰੂ ਨੇ ਮੇਰੀ ਅਰਦਾਸ ਪ੍ਰਵਾਨ ਨਹੀਂ ਕੀਤੀ, ਗੁਰੂ ਮੇਰੇ 'ਤੇ ਪ੍ਰਸੰਨ ਨਹੀਂ ਹੋਇਆ, ਗੁਰੂ ਮੇਰੇ 'ਤੇ ਰੀਝਿਆ ਨਹੀਂ, ਪਰ ਅੱਜ ਬਿਲਕੁਲ ਉਹ ਦਾਤ ਜਿਹੜੀ ਮੈਂ ਮੰਗੀ ਸੀ ਵਾਕਿਆ ਹੀ ਜੇ ਮੈਨੂੰ ਮਿਲ ਜਾਂਦੀ ਤਾਂ ਮੇਰੇ ਲਈ ਠੀਕ ਨਹੀਂ ਸੀ, ਜੋ ਗੁਰੂ ਨੇ ਕੀਤਾ ਉਹ ਜ਼ਿਆਦਾ ਠੀਕ ਹੈ। ਪਰ ਯਾਦ ਰੱਖਣਾ ਸਿੱਖ ਨੇ ਸੇਵਕ ਬਣਨ ਦੀ ਕੋਸ਼ਿਸ਼ ਕਰਨੀ ਹੈ, ਸੇਵਕ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਇੱਥੋਂ ਤੱਕ ਕਿ ਭਾਈ ਗੁਰਦਾਸ ਜੀ ਨੇ ਸੇਵਕ ਨੂੰ ਮੁਰੀਦ ਆਖਿਆ, ਮੁਰੀਦ ਤੇ ਸੇਵਕ ਇੱਕੋ ਹੀ ਗੱਲ ਹੈ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਬਾਤਾਂ ਨਾਲ ਮੁਰੀਦ ਨਹੀਂ ਬਣਿਆ ਜਾਂਦਾ, ਸੇਵਕ ਨਹੀਂ ਬਣਿਆ ਜਾਂਦਾ, ਅੰਦਰੋਂ ਆਪਾ ਭਾਵ ਮਾਰਨਾ ਪੈਂਦਾ। ਜਦੋਂ ਬੰਦੇ ਦਾ ਅੰਦਰ ਭਾਵ, ਬੰਦੇ ਦਾ ਮਨ ਖਤਮ ਹੋ ਜਾਏ, ਮੁਰਦਾ ਹੋ ਜਾਏ ਨਾ, ਬੰਦੇ ਦੀ ਆਪਣੀ ਕੋਈ ਇੱਛਾ ਨਾ ਰਹੇ, ਫਿਰ ਉਹ ਮੁਰੀਦ ਬਣਦਾ, ਫਿਰ ਉਹ ਗੁਰੂ ਦੇ ਹੁਕਮ ਵਿੱਚ ਚੱਲਦਾ। ਤੇ ਇੱਕ ਸ਼ਬਦ ਗੁਰੂ ਕੀ ਬਾਣੀ ਅੰਦਰ ਗੋਲਾ ਆਇਆ, ਲਾਲਾ ਗੋਲਾ, ਸਤਿਗੁਰੂ ਪਾਤਸ਼ਾਹ ਦਾ ਬਚਨ ਹੈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ। ਜਿੱਥੇ ਮੈਨੂੰ ਮੇਰੇ ਗੁਰੂ ਨੇ ਲਾ ਦਿੱਤਾ, ਮੈਂ ਇੱਕ ਗੁਰੂ ਦਾ ਖਰੀਦਿਆ ਹੋਇਆ ਗੁਲਾਮ ਹਾਂ, ਤੇ ਮੈਂ ਗੁਰੂ ਦੇ ਬਚਨਾਂ ਤੋਂ ਵਿਕ ਗਿਆ ਹਾਂ, ਤੇ ਗੁਰੂ ਨੇ ਮੈਨੂੰ ਖਰੀਦ ਲਿਆ, ਹੁਣ ਜਿੱਥੇ ਗੁਰੂ ਨੇ ਮੈਨੂੰ ਲਾ ਦਿੱਤਾ, ਜਿਹੜਾ ਕੰਮ ਮੈਨੂੰ ਗੁਰੂ ਨੇ ਕਰਨ ਲਈ ਆਖਿਆ ਮੈਂ ਉਹ ਕੰਮ ਕਰਦਾ ਹਾਂ, ਜਿੱਥੇ ਮੈਨੂੰ ਲਾ ਦਿੱਤਾ ਉੱਥੇ ਮੈਂ ਲੱਗ ਗਿਆ ਹਾਂ, ਹੁਣ ਮੇਰੀ ਕੋਈ ਮਰਜ਼ੀ ਨਹੀਂ, ਕਿਉਂਕਿ ਮੈਂ ਗੁਲਾਮ ਹਾਂ। ਗੁਲਾਮ ਨਾ ਆਪਣੀ ਮਰਜ਼ੀ ਨਾਲ ਖਾ ਸਕਦਾ, ਗੁਲਾਮ ਨਾ ਆਪਣੀ ਮਰਜ਼ੀ ਨਾਲ ਸੌਂ ਸਕਦਾ, ਗੁਲਾਮ ਆਪਣੀ ਮਰਜ਼ੀ ਨਾਲ ਨਾ ਪਹਿਨ ਸਕਦਾ, ਕੁਝ ਵੀ ਨਹੀਂ ਕਰ ਸਕਦਾ।
ਸਿੱਖ ਗੁਰੂ ਦਾ ਗੁਲਾਮ ਹੈ। ਤੇ ਯਾਦ ਰੱਖਣਾ ਇਸੇ ਕਰਕੇ ਅੱਜ ਰੌਲਾ ਪੈਂਦਾ ਸਿੱਖਾਂ ਵਿੱਚ ਕਿ ਫਲਾਨੀ ਚੀਜ਼ ਖਾ ਲੈਣੀ ਚਾਹੀਦੀ ਹੈ, ਉਹਦਾ ਖਾਣ ਦਾ ਕੀ ਹਰਜ ਹੈ, ਉਹ ਤਾਂ ਖੁਰਾਕ ਹੈ, ਉਹਦੇ ਵਿੱਚ ਪ੍ਰੋਟੀਨ ਹੁੰਦਾ। ਪਰ ਯਾਦ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਵਚਨ ਹੈ, ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ ਸਭੈ ਰਸਾਤਲ ਜਾਏ। ਜਿਹੜਾ ਬੰਦਾ ਇਹ ਚੀਜ਼ਾਂ ਖਾਂਦਾ ਹੈ ਪੀਂਦਾ ਹੈ, ਸੁਰਾ ਪਾਨ ਸ਼ਰਾਬ ਪੀਂਦਾ, ਭਾਂਗ ਭੰਗ ਪੀਂਦਾ, ਮਾਛਲੀ ਮਛਲੀ ਭਾਵ ਮਾਸ ਖਾਂਦਾ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਕੀਤੇ ਹੋਏ ਸਾਰੇ ਕਰਮ ਧਰਮ ਜਪ ਤਪ ਸਭ ਕੁਝ ਧਰਤੀ ਵਿੱਚ ਗਰਕ ਹੋ ਜਾਂਦੇ ਨੇ। ਸਤਿਗੁਰੂ ਰਹਿਮਤ ਕਰਨ, ਸੇਵਕ ਦੀ ਨਾ ਖਾਣ ਦੀ ਮਰਜ਼ੀ ਹੈ ਨਾ ਸੌਣ ਦੀ ਮਰਜ਼ੀ ਹੈ। ਜਦੋਂ ਅਸੀਂ ਗੱਲ ਸੌਣ ਦੀ ਕਰਦੇ ਹਾਂ, ਆਮ ਤੌਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਨੂੰ ਅੰਮ੍ਰਿਤ ਵੇਲੇ ਜਾਗਣ ਲਈ ਕਹਿੰਦੇ ਨੇ। ਸਿੱਖੀ ਦਾ ਇਹ ਅਸੂਲ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਸੌਣਾ ਨਹੀਂ, ਪਰ ਅੰਮ੍ਰਿਤ ਵੇਲੇ ਦੀ ਨੀਂਦ ਬੰਦੇ ਨੂੰ ਬੜੀ ਪਿਆਰੀ ਲੱਗਦੀ ਹੈ। ਗੁਰੂ ਕਹਿ ਰਿਹਾ ਅੰਮ੍ਰਿਤ ਵੇਲੇ ਸੌਣਾ ਨਹੀਂ, ਸਿੱਖ ਕਹਿ ਰਿਹਾ ਉੱਠਣਾ ਨਹੀਂ, ਅਤੇ ਗੱਲ ਕਿਵੇਂ ਬਣੇਗੀ, ਅਰਦਾਸ ਕਿਵੇਂ ਪ੍ਰਵਾਨ ਹੋਵੇਗੀ। ਸੇਵਕ ਜਿਹੜੀ ਅਰਦਾਸ ਕਰਦਾ ਉਹ ਅਰਦਾਸ ਪੂਰੀ ਤਾਂ ਹੁੰਦੀ ਹੈ ਜੇ ਸਿੱਖ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲਾ ਹੋਵੇ। ਜੇ ਸਿੱਖ ਵੀ ਗੁਰੂ ਦੀ ਮੰਨੇ ਫਿਰ ਗੁਰੂ ਵੀ ਸਿੱਖ ਦੀ ਮੰਨੇਗਾ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪ ਜੀ ਆਪਾਂ ਸਾਰੇ ਜਿੰਨੇ ਵੀ ਆਏ ਹਾਂ ਗੁਰੂ ਤੋਂ ਕੁਝ ਮੰਗਣ ਲਈ ਆਏ ਹਾਂ, ਹਰ ਰੋਜ਼ ਅਸੀਂ ਆ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਸਾਡੀਆਂ ਤੁਹਾਡੀਆਂ ਦੁਨਿਆਵੀ ਮੰਗਾਂ ਨੇ, ਗੁਰੂ ਚਰਨਾਂ ਵਿੱਚ ਆਓ ਸਮੂਹਕ ਰੂਪ ਵਿੱਚ ਇੱਕ ਅਰਦਾਸ ਕਰੀਏ ਕਿ ਸਤਿਗੁਰੂ ਸਾਰੀ ਸੰਗਤ ਦੇ ਕਾਰਜ ਰਾਸ ਕਰਨ, ਸਾਡਾ ਸੁਭਾਅ ਸਤਿਗੁਰੂ ਤੁਹਾਡੀ ਮਰਜ਼ੀ ਦੇ ਅਨੁਕੂਲ ਹੋ ਜਾਏ, ਅਸੀਂ ਤੁਹਾਡੇ ਸੇਵਕ ਬਣ ਜਾਈਏ, ਔਰ ਸਾਡੇ ਕਾਰਜ ਆਪ ਜੀ।

ਕਈ ਵਾਰ ਸਾਡੇ ਮਨਾਂ ਵਿੱਚ ਖਿਆਲ ਆਉਂਦਾ ਹੈ ਕਿ ਜੇ ਅਰਦਾਸ ਕੇਵਲ ਸੇਵਕ ਦੀ ਪ੍ਰਵਾਨ ਹੁੰਦੀ ਹੈ ਫਿਰ ਅਸੀਂ ਤਾਂ ਸੇਵਕ ਬਣ ਨਹੀਂ ਸਕਦੇ, ਸਾਡੇ ਵਿੱਚ ਐਬ ਬੜੇ ਨੇ, ਸਾਡੇ ਵਿੱਚ ਬੜੀਆਂ ਕਮਜ਼ੋਰੀਆਂ ਤੇ ਬੜੇ ਔਗਣ ਨੇ, ਫਿਰ ਸਾਡਾ ਕੀ ਬਣੇਗਾ। ਫਿਰ ਦੂਸਰਾ ਪੱਖ ਵੀ ਹੈ ਗੁਰਬਾਣੀ ਦਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਉਂਦੇ ਨੇ, ਆਦਿ ਅੰਤ ਜੋ ਰਾਖਨਹਾਰ ਤਿਸ ਸਿਓ ਪ੍ਰੀਤ ਨਾ ਕਰੈ ਗਵਾਰ, ਜਾ ਕੀ ਸੇਵਾ ਨਵਨਿਧ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਅਜਾਨ, ਸਦਾ ਸਦਾ ਇਹ ਭੁੱਲਨਹਾਰ ਨਾਨਕ ਰਾਖਨਹਾਰ ਅਪਾਰ। ਹਜ਼ੂਰ ਕਹਿੰਦੇ ਨੇ ਬੰਦਾ ਰੱਬ ਨੂੰ ਚੇਤੇ ਨਹੀਂ ਕਰਦਾ, ਉਹਦੇ ਨਾਲ ਜੁੜਦਾ ਨਹੀਂ, ਉਹਦੇ ਤੋਂ ਦੂਰ ਰਹਿੰਦਾ, ਪਰ ਹਜ਼ੂਰ ਕਹਿੰਦੇ ਨੇ ਐ ਪ੍ਰਭੂ ਇਹਦਾ ਸੁਭਾਅ ਹੈ ਬੱਚਿਆਂ ਵਾਂਗ ਵਾਰ ਵਾਰ ਭੁੱਲ ਜਾਣਾ, ਇਹ ਭੁੱਲਦਾ ਰਹਿੰਦਾ, ਪਰ ਰੱਖਣ ਵਾਲਾ ਬਹੁਤ ਵੱਡਾ ਬੇਅੰਤ ਹੈ, ਉਹ ਕਿਸੇ ਦੇ ਔਗਣਾਂ ਵੱਲ ਨਹੀਂ ਵੇਖਦਾ, ਉਹ ਬੜੀਆਂ ਬਖਸ਼ਿਸ਼ਾਂ ਕਰਦਾ, ਉਹ ਸਾਡੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰਕੇ ਫਿਰ ਵੀ ਤਰਸ ਕਰਕੇ, ਕਿਉਂਕਿ ਉਹ ਦਇਆ ਦਾ ਘਰ ਹੈ, ਦਇਆਲ ਹੈ, ਮਿਹਰਬਾਨ ਹੈ, ਬਖਸ਼ਿੰਦ ਹੈ, ਉਹ ਸਾਡੀਆਂ ਅਰਦਾਸਾਂ ਕਈ ਵਾਰ ਇਸ ਤਰ੍ਹਾਂ ਵੀ ਪ੍ਰਵਾਨ ਕਰ ਲੈਂਦਾ। ਪਰ ਸਿੱਖ ਨੇ ਕੋਸ਼ਿਸ਼ ਕਰਨੀ ਹੈ ਕਿ ਗੁਰੂ ਕਾ ਸੇਵਕ ਬਣਿਆ ਜਾਏ, ਆਪਣੇ ਜੀਵਨ ਦੇ ਅੰਦਰੋਂ ਔਗਣ ਦੂਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਬਾਣੀ ਦੁਆਰਾ ਗੁਣਾਂ ਦੇ ਗਾਹਕ ਬਣ ਕੇ ਗੁਣਾਂ ਨਾਲ ਸਾਂਝ ਪਾਈਏ। ਨੀਅਤ ਕੀਤਾ ਹੋਇਆ ਸਮਾਂ ਸਮਾਪਤ ਹੈ, ਅੱਜ ਦੇ ਦੀਵਾਨ ਵਿੱਚ ਸਮਾਂ ਕੁਝ ਸੀਮਿਤ ਹੋਣ ਕਰਕੇ ਚੱਲ ਰਹੇ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਆਪਾਂ ਸਾਂਝ ਨਹੀਂ ਪਾ ਸਕੇ, ਗੁਰੂ ਰਹਿਮਤ ਕਰੇ ਕੱਲ੍ਹ ਦੇ ਦੀਵਾਨ ਵਿੱਚ ਚੱਲ ਰਹੀ ਇਤਿਹਾਸਕ ਵਾਰਤਾ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਭਾਈ ਮਨਦੀਪ ਸਿੰਘ ਜੀ ਹੋਰੀ ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ, ਤਬਲੇ ਉੱਪਰ ਸੰਗਤ ਕਰ ਰਹੇ ਨੇ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ, ਆਓ ਇਸੇ ਤਰ੍ਹਾਂ ਬੜੀ ਚੜ੍ਹਦੀ ਕਲਾ ਵਾਲਾ ਜਥਾ ਹੈ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦੀਪ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜੱਥਾ। ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਸਮੂਹ ਬਠਿੰਡੇ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਵੱਲੋਂ ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9:15 ਵਜੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ, ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ ਭਾਈ ਗੁਰਦੀਪ ਸਿੰਘ ਜੀ ਭਾਈ ਮਨਦੀਪ ਸਿੰਘ ਹੋਰਾਂ ਦਾ ਜਥਾ। ਸਤਿਗੁਰੂ ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ ਦੀ ਸਾਰੇ ਜਥਿਆਂ ਉੱਪਰ ਅਪਾਰ ਬਖਸ਼ਿਸ਼ ਹੈ। ਭਾਈ ਸਾਹਿਬ ਹੋਰੀ ਆਪ ਜੀ ਨੂੰ 4:20 ਤੱਕ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਸੰਗਤ ਨੂੰ ਬੇਨਤੀ ਹੈ ਕਿ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ 6 ਅਤੇ 7 ਸਤੰਬਰ ਨੂੰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਲਈ ਆ ਰਹੇ ਨੇ। ਉਹਨਾਂ ਦਾ ਸਮਾਂ 7 ਤੋਂ 8:30 ਤੱਕ ਹੋਇਆ ਕਰੇਗਾ। ਆਪ ਜੀ ਨੇ ਦੋਨੋਂ ਦਿਨ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ। ਸੋ ਆਓ ਹੁਣ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਹੋਰੀ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਬੈਠ ਕੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ, ਭਾਈ ਪਾਤ ਸਾਹਿਬ ਭਾਈ ਮਨਦੀਪ ਸਿੰਘ। ਸਤਿਗੁਰੂ ਰਹਿਮਤ ਕਰਨ ਬੜੇ ਪਿਆਰ ਨਾਲ ਜਥੇ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਇਸਤਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋ ਰਹੀ ਆਪ ਜੀ ਨੂੰ 5 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਸਤਸੰਗਤ ਜੀ, ਆਉਣ ਵਾਲੀ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਦੇ ਦੀਦਾਰ ਕਰਨ ਲਈ ਆ ਰਹੇ ਨੇ। ਹਰ ਰੋਜ਼ ਭਾਈ ਸਾਹਿਬ ਦਾ ਸਮਾਂ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਹੋਇਆ ਕਰੇਗਾ। ਸੋ ਆਪ ਜੀ ਨੇ ਦੋਨੋਂ ਦਿਨ 6 ਅਤੇ 7 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਹੈ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ। ਜਪ ਤਪ ਸੰਜਮ

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਅਹੁ ਰੱਛਾ।

ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭੂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ।

ਮੁਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਖੜਗ ਕੇਤ ਮੈਂ ਸਰਣ ਤਿਹਾਰੀ,

ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ

ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ।

ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਇਹ ਵਡੇ

ਬਖਸ਼ਿਸ਼ ਕਰਨਾ ਗਰੀਬਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ।

ਆਗਿਆ ਪਾਲਣ ਦੀ ਸਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सिद्ध साधिक तरसह सब लोए, पूरे भाग प्राप्त होए। सब किश साचा।